ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਵੈਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਨ ਹਾਰੇ।

ਸੋ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸ਼ੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਘਰ ਧਰਿਆ। ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡਾ ਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ।

ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ

ਜੋ ਤੂੰ ਭਾਵੈ ਸੋਈ ਥਿਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ।

ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ।

ਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਸੁਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਕ ਤਰੇ ਨਹੀਂ ਆਨਿਓ। ਰਾਮ ਰਹੀਮ ਕੁਰਾਨ ਕੁਰਾਨ, ਅਨੇਕ ਕਹੈ ਮਤੇਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮੇਕ ਨ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ

ਹਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੀ ਆਨੰਦ।

ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ ਪਾਉ ਜਲ ਬਿਖਮ ਸਗਾਹੂ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ

ਪਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਬੋਲੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦਪੁਰ ਤੇ ਅਮਰਦਾਸ ਰਾਮਦਾਸ ਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਆਕਾ ਨੌਣ ਦਿਆਲਾ ਟਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਅੰਤਰ ਕੇ ਖਾਲਸਾ ਸੇ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਨਿੜ ਕੀਤਾ ਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਨ ਬੰਨ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖਿਆ ਸਨ ਸਤ ਸਿੰਘ ਭਾਈ ਤੇ ਨਾ ਨਹੀਂ ਕਮਾਈ ਜਾਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰੇ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਰ ਸਦ ਕਰ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਤ ਦੇਖ ਕੇ ਕੀ ਫਤਿਹ ਬਿਰਧ ਕੀ ਪੈਚ ਪਦ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਤੁਹਾਨੂੰ ਕਿਹਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੜ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਥ ਸਦਾ ਸਹਾਇਤ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਦਰਸ਼ਨ ਦਾਸ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇਂ ਤਾਲੇ ਰਾਜ ਇਹ ਗਰੀਬ ਨਿਵਾਸ ਜੀ ਆਪ ਦੇ ਚੰਨ ਕਾਮਨਾ ਤੇ ਅਰਦਾਸ ਕੀਤੀ ਆਪ ਨੇ ਬਖਸ਼ਿਸ਼ ਕੀਤੀ ਹੈ ਅੱਧ ਚਰਨਾ ਪਿੱਤਰ ਗੁਰਬਾਣੀ ਸੁਪੂਰਨ ਸਾਹਿਬ ਦੇ ਸੰਪੂਰਨ ਪਾਠ ਕੀਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਾਂਤ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਨ ਨਿਸ਼ਾਨੀ ਕੇ ਬਾਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਧਿਆਨ ਬਾਤ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਸ ਇਸ ਖੁਸ਼ੀ ਵਿੱਚ ਆਪ ਦੇ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਗੁਲਾਬ ਸਾਰੀ ਦੇਗਾਂ ਤਿਆਰ ਕਰੇ ਹਾਸਲ ਦਸਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਈਵਨ ਬਾਅਦ ਆਪ ਦੀ ਬਖਸ਼ੀਆਂ ਦਾਤਾਂ ਜੋ ਲੰਗਣਾ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਕਾਜੀ ਕਰਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਰੀ ਪਾਲਤਾ ਕਰੋ ਗਰੀਬ ਨਿਵਾਸ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਰ ਸੰਗਤਾਂ ਦੇ ਆਪ ਜੀ ਦਰ ਪ੍ਰਵਾਨ ਕਰੋ ਕਰਜੇ ਦੇ ਖਿਲਾਓ ਸੰਗਤਾਂ ਦਾ ਦਰਦ ਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਸ ਕਿਰਪਾ ਕਰੋ ਖਾਸ ਸੰਬੰਧ ਏਕ ਤੱਕ ਸੇ ਕੌਮ ਨੂੰ ਏਕ ਦਾ ਦਿਵਾਗ ਪਿਆ ਜੀ ਬਖਸ਼ਿਸ਼ ਕਰਕੇ ਸੱਚ ਦਾਲ ਬਖਸ਼ੋ ਝਾਂਡਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ਾ ਦੀ ਪਾਲਤਾ ਕਰੋ ਜੀ ਗਰੀਬ ਨਿਵਾਸ ਦੂਧ ਲਾਇ ਕਰਾਂ ਬੈਠੀ ਲਾਇਵ ਕਰਦਾ ਕਿਸੇ ਸ਼ਰਮ ਕਰੀਆਂ ਸਾਜਾ ਦੇ ਹਾਜ਼ਰ ਪ੍ਰਾਂਤ ਨੂੰ ਘੜੀਆਂ ਦੇ ਖਿਲਾਓ ਤਾਂ ਆਪ ਨੇ ਬਖਸ਼ੀ ਸਕਦਾ ਉਦੋਂ ਬਖਸ਼ੇ ਸਕਦਾ ਆਪਣੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਨਾ ਬੇਦ ਮਾਇਆ ਆਨਲਾਈਨ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਰਨੇ ਪ੍ਰਵਾਨ ਕਰੋ ਬੱਚਾ ਦੀਆਂ ਕਮਾਈਆਂ ਸਬਰ ਕਰੋ ਘਰ ਚ ਵੱਧ ਵਕਤ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਆਸ਼ੀਰਵਾਦਾਂ ਪੂਰੀਆਂ ਕਰੋ ਜੀ ਤਾਰ ਮਿਹਰਾਂ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਨੂੰ ਵਾਹੀ ਬਖਸ਼ੋ ਪਵਿੱਤਰ ਨਾਮੀ ਬਖਸ਼ ਕਰੇ ਬ੍ਰਹਮ ਅੱਜ ਦੇ ਸ਼ਾਮ ਦੇ ਕੇਂਦਰ ਅਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਦੁਆਰ ਕੇ ਚਰਨਾਂ ਦੁਆਰ ਜੀ ਬਣਾਓ ਸਹੀ ਪਿਆਰੇ ਮੇਰੇ ਜਿਹੜਾ ਮੇਰੇ ਆਪਦਾ ਨਾਮ ਦਿੱਤਾ ਨਾਨਕ ਨਾਮ ਕਰਦੀ ਕਰਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਏ ਉਪੰਖ

लिखा छोड़ अलिख है छूट है, हम निर्गुण लेहु उबारी।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਆਪ ਸੰਗਤ ਨੇ ਬੜੀ ਸ਼ਰਧਾ ਭਾਵ ਸਾਡੇ ਪਿੱਤਰ ਰੂਬਾਣੀ ਸ਼ੁਕਰ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸ਼ੋਧ ਦਾ ਰਹਿ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਕਾਲ ਦੀਆਂ ਭਰੀਆਂ ਨੇ। ਉਪਰੰਤ ਮਹਾਰਾਜ ਬਖਸ਼ੇ ਪਿੱਤਰ ਨਾਵੇਂ ਸਾਨੂੰ ਕੀਤੇ ਹਨ। ਸਾਧ ਸੰਗਤ ਦਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਸਾਹਿਬ ਗੁਰੂ ਮਹਾਰਾਜ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਦਾ ਸ਼ਾਮਾਂ ਦੇ ਕੀਰਤ ਆਰੰਭ ਹੋ ਰਹੇ ਨੇ। ਇਸ ਵਿੱਚ ਅੱਜ ਦਾ ਸ਼ਾਮਾਂ ਦਾ ਸਾਰਾ ਕੀਰਤਨ ਦਰਬਾਰ ਜੋ ਹੈ ਥਿਉ ਤੋਂ ਲੈ ਕੇ 9 ਵਜੇ ਤੱਕ, ਜੋ ਅਖੰਡ ਕੀਰਤਨ ਦੱਸਦੇ ਵੀਰ ਨੇ, ਇਹ ਛੇ ਤੋਂ ਲੈ ਕੇ 9 ਵਜੇ ਤੱਕ ਲਗਾਤਾਰ ਕੀਰਤਨ ਕਰਨਗੇ। ਸੋ ਇਹਨਾਂ ਦਾ ਵਡਭਾਗ ਹਨ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਸੋ ਬੜੇ ਪਿਆਰ ਨਾਲ ਕੀਰਤਨ ਕਰਦੇ ਨੇ, ਸੰਗਤਾਂ ਬੜੇ ਪਿਆਰ ਨਾਲ ਅੱਗੇ ਸਰਵਣ ਕਰਦੀਆਂ ਨੇ। ਸਤਸੰਗ ਜੀ ਬਖਸ਼ ਸੰਗਤਾਂ ਬੇਨਤੀ ਹੈ ਕਿ ਹਰ ਰੋਜ਼ ਬੇਨਤੀ ਕਰਦੇ ਹਾਂ ਕਿ ਆਓ ਸਤਸੰਗ ਜੀ, ਜ਼ਰੂਰ ਸਾਰੇ ਹਾਲਤੀਆਂ ਭਰਿਆ ਕਰੋ, ਜ਼ਰੂਰ ਆਓ ਮੱਥਾ ਟੇਕ ਅਰਦਾਸ ਕਰੋ, ਅਤੇ ਜਿੰਨੀ ਦੇਰ ਤੱਕ ਚਾਹੋ ਮਾਰੀ ਨਿੱਕੀ ਹੋਈ ਬੈਠ ਕੇ ਗੋਦ ਵਿੱਚ ਬੈਠ ਕੇ ਸਤਸੰਗ ਜੀ ਤੁਸੀਂ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸਤਸੰਗ ਜੀ, ਆਪਣੇ ਤੁਹਾਨੂੰ ਪਤਾ ਹੈ ਕਿ ਨਾਰ ਥਾਲ ਸੋਲ ਥਾਲ ਅਤੇ ਉਹ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦੀ ਬੇਨਤ ਮਾਇਆ ਖਰਚ ਹੋ ਰਹੀ ਹੈ। ਸੋ ਮਹਾਰਾਜ ਬਖਸ਼ੇ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸਾਂਤ ਸਫ਼ਰ ਕਰਦੇ ਹੋਏ ਬੇਅੰਤ ਮਾਇਕ ਬਾਰੇ ਚਰਨਾਂ ਦੀ ਭੇਟਾ ਕੀਤੀ ਹੈ। ਮੈਂ ਸਾਰਿਆਂ ਦਾ ਧੰਨਵਾਦ ਔਰ ਵਟਭਾਗੀ ਹਾਂ। ਸਤਿ ਸ਼੍ਰੀ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣਾ ਦਸਾਂਤ ਸਫ਼ਰ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਜੋ ਬਣਦਾ ਦਸਾਂਤ ਹੈ ਜਿੰਨਾ ਵੀ ਵੱਧ ਤੋਂ ਵੱਧ ਕਰ ਸਕਦੇ ਹੋ ਜ਼ਰੂਰ ਮਾਰੇ ਚਰਨ ਜਾਰੀ ਕਰੋ, ਤਾਂ ਕਿ ਇਹ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਇਹਨਾਂ ਨੂੰ ਚਰਨਾ ਚੌਕ ਦੇ ਨਾਲ ਸਪੂਰਨ ਕੀਤਾ ਜਾ ਸਕੇ। ਸੋ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਆਪ ਪਹੁੰਚੋ। ਬਾਕੀ ਸਤਿ ਸੰਗਤ ਜੀ, ਆਪ ਨੂੰ ਪਤਾ ਹੈ ਕਿ ਜੇ ਲੜੀਵਾਰ ਸਹਿਜ ਪਾਠ ਹੋ ਰਹੇ ਨੇ, ਸੋ ਸੰਗਤਾਂ ਘਰਾਂ 'ਚ ਲੜੀਵਾਰ ਸਹਿਜ ਪਾਠ ਕਰ ਰਹੀਆਂ ਨੇ, ਸੋ ਜਿਨ੍ਹਾਂ ਨਹੀਂ ਕੀਤਾ ਉਹ ਕਰ ਸਕਦੇ ਹਨ। ਬਾਕੀ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਤੁਸੀਂ ਨਾਂ ਨੰਬਰ ਆਪਣਾ ਸਾਰਾ ਭਾਈ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਨੂੰ ਦੇ ਕੇ ਤੁਸੀਂ ਸਾਰਾ ਉਹਨਾਂ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ, ਦੱਸ ਸਕਦੇ ਹੋ ਉਹਨਾਂ ਨੂੰ ਆਪਣਾ ਨਾਂ ਨੰਬਰ ਜ਼ਰੂਰ ਦਿਓ, ਤਾਂ ਕਿ ਤੁਹਾਨੂੰ ਸਾਰੇ ਸਮੇਂ ਦੇ ਮੁਤਾਬਕ ਉਹ ਦੱਸ ਸਕਣਗੇ ਤੁਸੀਂ ਕਦੋਂ ਆਪਣਾ ਸਹਿਜ ਪਾਠ ਕਰਨਾ, ਕਦੋਂ ਕਿਵੇਂ ਕਰਨਾ, ਸਾਰਾ ਆਪ ਜੀ ਨੂੰ ਹਵਾਲਾ ਦੇਣਗੇ। ਸੋ ਸਤਿ ਸੰਗਤ ਜੀ, ਹੁਣ ਭਾਈ ਸਭ ਤਿਆਰ ਨੇ, ਉਹਨੂੰ ਬੇਨਤੀ ਕਰੀਏ ਉਹ ਕਿ ਇੰਤਜ਼ਾਮ ਕਰਨਗੇ, ਇਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ

ਹਰਿਆ ਸਿੱਖੀ ਸਿਦਕ ਕੇ ਸੰਸਵਾਸਾਂ ਨਾਲ ਨਿਭਾਇਆ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ। ਵਾਹ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ ਚਿੱਤੇ ਆਉਣ ਕਾ ਸਦਕਾ।

ਦੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਾਂ ਮੇਰਾ ਕੀਤੀਆਂ ਸ਼ਾਮ ਦੇ ਸਜੇ ਦੀਵਾਨੰਦ ਆਪ ਜੀ ਦੀ ਲਾਹੀ ਬਾਣੀ ਆਰਤੀ ਸ਼ਬਦ ਕੀਰਤਨ ਸਤਿਗੁਰੂ ਜੀ ਆਪ ਜੀ ਦੇ ਸੇਵਕ ਸੰਗਤਾਂ ਨੇ ਅਖੰਡ ਕੀਰਤਨ ਜਥੇ ਵੱਲੋਂ ਆਪ ਜੀ ਦੀ ਲਾਹੀ ਬਾਣੀ ਦੇ

ਭਾਰਤ ਸਾਹਿਬ ਦੀ ਸੇਵਾ ਲਈ $10,000 ਹਾਜ਼ਰ ਕੀਤੇ ਗਏ ਨੇ। ਪਾਤਸ਼ਾਹ ਜੀ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਪ੍ਰਿਆਤ ਰੱਖੋ। ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਭਾਈ ਰਾਜਾਨਾ ਅਤੇ ਬੀਬੀ ਪ੍ਰਪੂਲਾ ਪਰਿਵਾਰ ਦੀ ਦੇਹ ਰੋਗਤਾ ਲਈ ਅਰਦਾਸ ਬੇਨਤੀ ਕਰਦੇ ਨੇ। ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਸਤਿਗੁਰੂ ਜੀ ਪ੍ਰੋਪਰਟੀ ਦੇ ਕੇਸ ਵਿੱਚ ਆਪ ਜੀ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਦੀਆਂ ਹੋਇਆ ਸਫਲਤਾ ਬਖਸ਼ਿਸ਼ ਕਰੋ। ਸਤਿਗੁਰੂ ਜੀ ਸੇਵਕਾਂ ਨੂੰ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਬਾਣੀ ਨਾਲ ਜੋੜ ਕੇ ਨਦਰੀ ਨਦਰ ਨਿਹਾਲ ਕਰਨਾ ਜੀ। ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪਣੇ ਘਰਾਂ 'ਚ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਕਥਾ ਸਰਵਣ ਕਰਦੇ ਹਾਂ। ਮਾਇਆ ਪੇਟਾ ਕਰ ਰਹੀ ਨੇ ਸਤਿਗੁਰੂ ਜੀ ਭਾਈ।

ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

ਗਏ ਬਸਨ ਸੁਹੇਲਾ ਔਧ ਕਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ

ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇਵਾਈ ਸਹਾਏ ਅਰਜੁਨ ਹਰਗੋਬਿੰਦ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਹੜੇ ਠੇ ਸਭ ਤੋਂ ਪਿਆਏ ਤੇਗ ਬਹਾਦਰ ਸਿਮਰੈ ਕਰ ਨਾਉਣ ਦਿਆਵੇ ਤਾਏ ਸਭ ਥਾਂ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਕੇ ਦਾਤੇ ਸਭ ਥਾਂ ਜੀ ਸਹਾਏ ਦਸਾਂ ਪਾਤਸ਼ਾਹ ਜੋ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ ਧੰਨ ਗ੍ਰੰਥ ਜੀਓ ਆਪ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੇ ਬਖਸ਼ੇ ਨਿਹਾਲ ਕੀਤਾ ਪਿਤਾ ਜੀ ਆਪਦਾ ਕੋਟ ਕੋਟ ਧੰਨਵਾਦ ਹੈ ਜੀ ਆਪਦੀ ਗੋਰਵੇ ਸਵੇਰ ਤੋਂ ਗੁਰਬਾਣੀ ਦੇ ਪ੍ਰਚਲੇ ਬਾਣੀ ਪੜ੍ਹਦਿਆਂ ਤੋਂ ਸੁਣਦਿਆਂ ਤੋਂ ਜੁੜ ਚਿਵਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਹੀ ਬਖਣੀ ਅਸੀਂ ਕਲਯੁਗ ਜੀ ਭੁੱਲਣ ਹਾਰਾਂ ਆਪ ਬਖਸ਼ਾਂ ਪਿਤਾ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਨਾਮ ਕਰਾਂਗਾ ਸਾਧਕਾ ਸੰਗ ਅੰਮ੍ਰਿਤ ਲਈ ਜਾਗਣਾ ਨਿਤਨੇਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਸਿਵਰ ਦੀਆਂ ਦਾਤਾਂ ਬਖਣੀਆਂ ਪਿਤਾ ਜੀ ਹੁਣ ਸਮਾਪਤੀ ਪ੍ਰੰਤ ਆਪ ਦੀ ਵਸਤਰਾਂ ਦੀ ਸੇਵਾ ਹੋਈ ਸੋਲਾ ਸਾਹਿਬ ਦੇ ਜਾਪ ਹੋਏ ਬਾਣੀ ਦੇ ਜਾਪ ਕਰਦਿਆਂ ਸੁਖਾਸਨ ਸਾਹਿਬ ਦੀ ਸੇਵਾ ਕਰਦਿਆਂ ਭੁੱਲਾਂ ਲਈ ਮਾਹੀ ਖੁਸ਼ੂ ਕਿਰਪਾ ਕਰੋ ਰਹਿਮਤ ਕਰੋ ਆਪ ਆਪਣੇ ਆਸਣਾਂ 'ਤੇ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਖੁੱਲ੍ਹੇ ਰਿਸ਼ਤੇਦਾਰੇ ਬਖਸ਼ੇ ਨਿਹਾਲ ਕਰਨਾ ਸਹੀ ਪਿਆਰੇ ਮਿਲਾਓ ਜਿਹੜਾ ਮਿਲਾਓ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ

వాడరండి.

0: ਮਨ ਉਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਪਿਆਨ ਦੂਜਮ ਦਲੈ
0: ਤੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨ ਮਾਹੇ ਉਧਾਰੀ
1: ਅੰਕ ਪੁਨੇ ਚੰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਕਰੋੜੀ ਬੰਧਨ ਪਰੈ
0: ਹਰ ਕਾ ਨਾਮ ਜਪਤ ਨਿਸਤਰੈ

0: ਨਾਨਕ ਗੁਰਮੁਖ ਪਰਮਗਤ ਪਾਈਐ
1: ਨਹੀਂ ਕੋਟ ਲਕ ਵਾਈ
0: ਨਾਮ ਜਪਤ ਤੈ ਪਾਰ ਪਰਾਈ
1: ਅਨਕ ਬਿਗੰਜੈ ਆਏ ਸੰਘਾਰੇ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੂਨ ਜਨਮੇ ਮਰ ਜਾਮ
0: ਨਾਮ ਜਪਤ ਪਾਵੈ ਬਿਸਰਾਮ
1: ਸੋ ਮੈਲਾ ਮਲ ਕਬੂਨਤ ਹੋਵੇ
0: ਹਰ ਕਾ ਨਾਮ ਕੋਟ ਪਾਪ ਖੋਵੈ
1: ਸਾ ਨਾਮ ਜਪ ਮਨ ਰੰਗ
0: ਨਾਨਕ ਪਾਈਐ ਸਾਧ

0: ਨਾਨਕ ਜਨ ਕੈ ਬਿਰਤਬ ਦੇਖੈ
1: ਹਰ ਕਾ ਨਾਮ ਜਨ ਕੋ ਮੁਗ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਬ ਪਰੈ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਛ ਨਾਹੀਂ ਬਿਓ
1: ਜਨ ਰਾਤਾ ਹਰ ਨਾਮ ਕੀ ਸੇਵਾ
0: ਨਾਨਕ ਪੂਜੈ ਹਰ ਹਰ ਦੇਵਾ
1: ਹਰ ਜਨ ਕੇ ਮਾਲਕ ਜੀਨਾ
0: ਹਰ ਧਨ ਜਨ ਕਉ ਆਪ ਪ੍ਰਭ ਦੀਨਾ
1: ਹਰ ਜਨ ਕੇ ਓਟ ਸਤਾਣੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਬੋਧ ਬੋਧ ਜਨ ਹਰ ਰਸ ਰਾਤੇ
0: ਸੁਨ ਸਮਾਦ ਨਾਮ ਰਸ ਮਾਤੇ
1: ਆਠ ਪੈਰ ਜਨ ਹਰ ਜਪੇ
0: ਹਰ ਕਾ ਭਗਤ ਪ੍ਰਗਟ ਨਹੀਂ ਜਪੈ
1: ਹਰ ਕੀ ਭਗਤ ਮੁਗਦ ਵਾ ਕਰੇ
0: ਨਾਨਕ ਜਨ ਸੰਗ ਕੀਤੇ ਤਰੇ
1: ਹਰ ਜਾਤੇ ਹਰ ਕੋ ਨਾਮ
0: ਕਾਮ ਤੇਨ ਹਰ ਹਰ ਗੁਣ ਗਾਮ
1: ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਕੀ ਮਹਿਮਾ ਸੰਤ ਰਿਦ ਬਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਬੜ ਭਾਗੀ ਪਾਈਐ
0: ਸੰਤ ਕੀ ਸੇਵਾ ਨਾਮ ਤੇ ਆਈਐ
1: ਨਾਮ ਤੁਲ ਕਛ ਅਵਰ ਨਾ ਹੋਏ
0: ਨਾਨਕ ਗੁਰਮੁਖ

0: ਸੰਗ ਹੋਏ
1: ਅੰਧਕੂਪ ਮੈਂ ਪਤਤ ਬਿਕਰਾਲ
0: ਨਾਰੰਕਾਰ ਦਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸ਼ਬਦ ਨਹੀਂ ਕੁਝ ਕਰੇ ਛੁਪਾਇਆ
1: ਬਾਹਰ ਗਿਆਨ ਧਿਆਨ ਇਸਨਾਨ
0: ਅੰਤਰ ਵਿਆਪੇ ਲੋਕ ਸੁਆਨ
1: ਅੰਤਰ ਅਗਨ ਬਾਹਰ ਤਨ ਸੁਆ
0: ਗਲ ਪਾਤਰ ਕੈਸੇ ਤਰਿਆਤਾ
1: ਜਾ ਕੇ ਅੰਤਰ ਬਸੈ ਪ੍ਰਭ ਆਪ
0: ਨਾਨਕ ਤੇ ਜਨ ਸਹਿ ਸਮਾਦ
1: ਸੁਨ ਅੰਧਾ ਕੈਸੇ ਮਾਰਗ ਪਾਵੈ
0: ਹਰ ਗਲੇ ਓੜ ਨਵਾਵੈ
1: ਕਹਾ ਬੁਝਾਰਤ ਬੂਝੈ ਡੋਰਾ
0: ਜਿਸ ਕਹੀਏ ਤੋ ਸਮਝੇ ਪੂਰਾ
1: ਕਹਾ ਬਿਸਨ ਪਦ ਗਾਵੈ ਗੂੰਗ
0: ਯਤਨ ਕਰੇ ਤੋ ਪੀਸਰ ਪੰਗ
1: ਕਹਿ ਪਿੰਗਲ ਪਰਬਤ ਪਰ ਪਵਨ
0: ਨਹੀਂ ਓ ਤੂੰ ਆਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਕਰੈ
1: ਸੰਗ ਸਹਾਈ ਸੋ ਆਵੈ ਨਾ ਚੀਤ
0: ਜੋ ਆਈ ਤਾ ਸੋ ਪ੍ਰੀਤ
1: ਬਲੁਆ ਕੇ ਗ੍ਰਹਿ ਭੀਤਰ ਬਸੈ
0: ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰ ਮਾਨੈ ਮਨੈ ਪ੍ਰਤੀਤ
0: ਆਵੈ ਮੂੜੇ ਚੀਤ
1: ਬੈਰ ਬਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਾਰੋ ਪ੍ਰੋ
1: ਆਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਓ ਆਪਣ ਕਰ ਕਰਮ
1: ਠਾਕੁਰ ਤੁਮ ਪੈ ਅਰਦਾਸ
0: ਜੀਓ ਪਿੰਡ ਸਭ ਤੇਰੀ ਰਾਤ
1: ਤੁਮ ਮਾਤ ਪਿਤਾ ਹਮ ਬਾਰੇ

0: ਸਰਬ ਸੁਖ ਤਾਹੂ ਮਨ ਬੂਠਾ
1: ਆਪਣਾ ਹੁਕਮ ਮਨਾਇਆ
0: ਸਰਬ ਸੁਖ ਨਾਨਕ ਤਿਨ ਪਾਇਆ
1: ਸਭ ਆਪਣੀ ਦੇ ਰਾਸ
0: ਸਾਧ ਪੀਤ ਵਰਤੈ ਆਨੰਦ ਉਲਾਸ
1: ਆਪਣੀ ਮਾਨ ਕਛ ਬੋਰ ਸੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਬਰਤੀ ਆਪ ਹੀ ਖੋਵੇ
0: ਬਹੁਰਸ ਕਾ ਵਿਸ਼ਵਾਸ ਨ ਹੋਵੇ
1: ਜਿਸਕੀ ਵਸਤ ਸਾਗੇ ਰੱਖੇ
0: ਰੱਬ ਕੀ ਆਗਿਆ ਮਨ ਹੈ ਮਾਥਾ
1: ਉਸੇ ਚੌਗਣ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਇਆ
1: ਅਨਕ ਪਾਤ ਮਾਇਆ ਕੇਤ
0: ਸਰ ਪਰ ਹੋਵਤ ਜਾਨ ਅਨੇਤ
1: ਬਿਰ ਕੀ ਛਾਇਆ ਸੁਰੰਗ ਲਾਵੇ
0: ਉਹ ਬਿਨ ਸਹਿ ਉਹ ਮਨ ਪਛਤਾਵੇ
1: ਜੋ ਦਿਸੇ ਸੋ ਚਾਲਣ ਹਾਰ
0: ਲਪਟ ਰਹੇ ਹੋ ਤਹ ਅੰਧ ਅੰਧਾਰ
1: ਮਿਟਾਉ ਸੋ ਜੋ ਲਾਵੇ ਨੇ
0: ਤਾਕੋ ਹੱਥ ਨ ਆਵੇ ਕੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕਟੰਬ ਸਵਾਇਆ
0: ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜ ਜੋਵੰਤਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸਵ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਮਿਥਿਆ ਤ੍ਰੋ ਮੋਹ ਮਾਨ
0: ਮਿਥਿਆ ਆਪ ਸੂਪਰ ਕਰਤ ਕੁਮਾਨ
1: ਅਸਤਰ ਭਗਤ ਸਾਧ ਕੀ ਸਰਣ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੈ
0: ਮਿਥਿਆ ਹਸ ਪਰ ਦਰਬ ਕੋ ਹਿਰੈ
1: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਰਨ ਪਰ ਵਿਕਾਰ ਕੋ ਧਾਵੈ
0: ਮਿਥਿਆ ਮਨ ਪਰ ਲੋਭ ਲੁਭਾਵੈ
1: ਮਿਥਿਆ ਤਨ ਨਹੀਂ ਪਰ ਵਿਕਾਰਾ
0: ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਬੂਜੇ ਮਿਥਿਆ ਸਭ ਭਏ
0: ਸਫਲ ਦੇਹ ਨਾਨਕ ਹਰ ਹਰ ਨਾਮ ਲਏ
1: ਬਿਰਤੀ ਸਾਗਤ ਕੀ ਆਰਜਾ
0: ਸਾਚ ਬਿਨਾ ਕਹਿ ਹੋਵਤ ਸੂਚਾ

0: ਜਿਉਂ ਕਿਰਪਨ ਕੇ ਨਿਰਾਰਥ ਤਾਮ
1: ਤਨ ਤਨ ਤੇ ਜਨ ਜੇ ਕਟ ਵਸੇ ਔਰ ਨਾਉ
0: ਨਾਨਕ ਪਾਕੈ ਬਲ ਬਲ ਜਾ
1: ਰਹਿਤ ਅਵਰ ਕਟ ਅਵਰ ਕਮਾਵਤ
0: ਮਨ ਨਹੀ ਪ੍ਰੀਤ ਮੁਖੋਂ ਗੰਡ ਲਾਵਤ
1: ਜਾਣਨ ਹਾਰ ਪ੍ਰਭੁ ਪਰਵੀਨ
0: ਬਾਹਰ ਦੇਖ ਨਾ ਕਾਹੂ ਭੀਨ
1: ਅਵਰ ਉਪਦੇਸੇ ਆਵ ਨਾ ਕਰੇ
0: ਆਵਤ ਜਾਵਤ ਜਨ ਮੈਂ ਮਰੈ
1: ਕੇ ਅੰਤਰ ਵਸੇ ਨੰਕਾਰ
0: ਜਿਸ ਕੀ ਸਿੱਖ ਤਰੈ ਸੰਸਾਰ
1: ਜੋ ਤੁਮ ਪਾਨੇ ਤਿਨ ਪ੍ਰਭੁ ਜਾਤਾ
0: ਨਾਨਕ ਉਨ ਜਨ ਚਰਨ ਪਰ
1: ਬੇਨਤੀ ਪਾਰ ਬ੍ਰਹਮ ਸਭ ਜਾਣੇ
0: ਆਪਣਾ ਕੀਆ ਆਪੇ ਮਨ
1: ਆਪੇ ਆਪ ਆਪ ਕਰਤ ਨਵੇਰਾ
0: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
1: ਸਿਆਣਮ ਸਗਲ ਤੇ ਰਹਿਤ
0: ਸਭ ਕੁਛ ਜਾਣੇ।

0: ਨਾਨਕ ਜਾਪ ਜਪੈ ਜਪ ਸੋਏ,
1: ਆਪ ਜਪਾਏ ਜਪੈ ਸੁਨਾਓ,
0: ਆਪ ਗਾਵਾਏ ਸੋ ਹਰ ਗੁਣ ਗਾਓ,
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
0: ਪ੍ਰਭੁ ਦਇਆ ਤੇ ਕਮਲ ਵਿਗਾਸ,
1: ਪ੍ਰਭ ਸੁਪ੍ਰਸੰਨ ਬਸੈ ਮਨ ਸੋਏ,
0: ਪ੍ਰਭ ਦਇਆ ਤੇ ਮਤ ਉਤਮ ਹੋਏ,
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ,
0: ਆਪੋ ਕਛੂ ਨ ਕਿਨਹੂੰ ਲਾਇਆ।

0: ਗਿਆਨੀ ਤੇ ਕਛ ਬੁਰਾ ਨਾ ਪਹਿਆ।
1: ਬ੍ਰਹਮ ਗਿਆਨੀ ਸਦਾ ਸਮਦਰਸੀ,
0: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ,
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
0: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ,
0: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
1: ਬ੍ਰਹਮ ਗਿਆਨੀ ਏਕ ਉਪਰਾਸ,
0: ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
1: ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ,
0: ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ,
1: ਬ੍ਰਹਮ ਗਿਆਨੀ ਕੇ ਨਾਹੀ ਧੰਦਾ,
0: ਬ੍ਰਹਮ ਗਿਆਨੀ ਲੈ ਭਾਵਤ ਬੰਧਾ,
1: ਬ੍ਰਹਮ ਗਿਆਨੀ ਕੇ ਹੋਏ ਸੋ ਭਲਾ,
0: ਬ੍ਰਹਮ ਗਿਆਨੀ ਸੋ ਫਲ ਫਲਾ,
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ,
0: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
1: ਬ੍ਰਹਮ ਗਿਆਨੀ ਕੇ ਰੰਗ,
0: ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ,
1: ਬ੍ਰਹਮ ਗਿਆਨੀ ਕੇ ਨਾਮ ਉਧਾਰ,
0: ਬ੍ਰਹਮ ਗਿਆਨੀ ਕੈ ਨਾਮ ਪ੍ਰਵਾਰ,
1: ਬ੍ਰਹਮ ਗਿਆਨੀ ਸਦਾ ਸਦ ਜਾਗਤ,
0: ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ,
1: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ,
0: ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ,
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ,
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ,
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ,
0: ਬ੍ਰਹਮ ਗਿਆਨੀ ਏਕ ਸੰਗ ਹੇਤਾ,
1: ਬ੍ਰਹਮ ਗਿਆਨੀ ਕੇ ਹੋਏ ਚਿੰਤ,
0: ਬ੍ਰਹਮ ਗਿਆਨੀ ਕਾ ਨਿਰਮਲ ਮਨ,
1: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ,
0: ਬ੍ਰਹਮ ਗਿਆਨੀ ਕਾ ਬਟ ਪਰਤਾ,
1: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ,
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ,
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ,
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
1: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ,
0: ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀਂ,
1: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ,
0: ਬ੍ਰਹਮ ਗਿਆਨੀ ਕੋ ਸਦਾ ਆਦੇਸ਼,
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ,
0: ਬ੍ਰਹਮ ਗਿਆਨੀ ਸਰਬ ਕਾ ਠਾਕੁਰ,
1: ਬ੍ਰਹਮ ਗਿਆਨੀ ਕੀਮਤ ਕੌਣ ਵਿਖਾਨੇ,
0: ਬ੍ਰਹਮ

0: ਮਰਤਾ
1: ਗਿਆਨੀ ਮੁਕਤ ਜੁਗ ਜੀ ਕਾ ਦਾਤਾ
0: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਗਿਆਨੀ ਅਨਾਥ ਕਾ ਨਾਥ
0: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਕਾਰ
0: ਬ੍ਰਹਮ ਗਿਆਨੀ ਆਪ ਨਿਰੰਕਾਰ।

0: ਇਲਾ ਬਿਗਸੈ ਅੰਤਰ ਜਾਮੀ,
1: ਜੋ ਪਾਵੇ ਸੋ ਕਾਰ ਕਰਾਵੇ,
0: ਨਾਨਕ ਦ੍ਰਿਸ਼ਟੀ ਅਵਰ ਨ ਆਵੇ,
1: ਮਨੁੱਖ ਤੇ ਕਿਆ ਆਵੇ,
0: ਜੋ ਤਿਸ ਭਾਵੈ ਸੋਈ ਕਰਾਵੇ,
1: ਕੇ ਹਾਥ ਹੋਏ ਤੋ ਸਭ ਕੁਛ ਲੈ,
0: ਜੋ ਤਿਸ ਭਾਵੈ ਸੋਈ ਕਰੇ,
1: ਜਾਣਤ ਵਿਕਿਆ ਮੈਂ ਰਚੇ,
0: ਜੇ ਜਾਣਤ ਆਪਨ ਆਪ ਬਚੈ,
1: ਪਰ ਮੈਂ ਬੂਲਾ ਦੇ ਦਿਸਤਾਵੇ,
0: ਨਿਮਖ ਮਾਹੇ ਚਾਰ ਕੁੰਟ ਫਿਰੇ ਆਵੇ,
1: ਕਿਰਪਾ ਜਿਸੇ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਹਿਨ ਮੈਂ ਨੀਚ ਕੀਟ ਕੋ ਰਾਜ,
0: ਪਾਰ ਬ੍ਰਹਮ ਗਰੀਬ ਨਿਵਾਜ,
1: ਜਾਕਾ ਦ੍ਰਿਸ਼ ਕਛੂ ਨਾ ਆਵੇ,
0: ਤਿਸ ਤਤਕਾਲ ਦੇ

0: ਸਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਵਪਰਾ ਜੀਓ
1: ਜੋ ਤਿਸ ਭਾਵੈ ਸੋਈ ਫੁਨ ਥੀਓ
0: ਊਚ ਨੀਚ ਮੈਂ ਬਸੈ
1: ਕਬਹੂ ਸੋਗ ਹਰਖ ਰੰਗ ਹਸੈ
0: ਕਬਹੂ ਨਿੰਚਿੰਦ ਵਿਵਹਾਰ
1: ਕਬਹੂ ਊਪ ਆਕਾਸ਼ ਪਿਆਲ
0: ਕਬਹੂ ਵੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾ ਗੁਣ ਹਾਰ
0: ਕਰੇ ਵਾ ਭਾਂਤ
1: ਕਬਹੂ ਸੋਏ ਰਹੇ ਦਿਨ ਰਾਤ
0: ਕਬਹੂ ਮਹਾਕ੍ਰੋਧ ਵਿਕਰਾਲ
1: ਕਬਹੂ ਸਰਬ ਕੀ ਹੋ ਤਰਵਾਲ
0: ਕਬਹੂ ਹੋਏ ਵੇ ਬੜ ਰਾਜਾ
1: ਕਬਹੂ ਪੇਖਾਰੀ ਨੀਚ ਕਾ ਸਾਜਾ
0: ਕੀਰਤ ਮੈਂ ਆਵੇ
1: ਕਬਹੂ ਭਲਾ ਭਲਾ ਕਹਾਵੇ
0: ਜੋ ਪ੍ਰਭ ਰਾਖੇ ਤੇ ਵੀ ਰਹੇ
1: ਗੁਰ ਪ੍ਰਸਾਦ ਨਾਨਕ ਸੱਚ ਕਾ ਹੈ
0: ਕਬਹੂ ਹੋਏ ਪੰਡਤ ਕਰੇ ਵਿਗਿਆਨ
1: ਕਬਹੂ ਮੋਨ ਧਾਰੀ ਲਾਵੇ ਧਿਆਨ
0: ਕਬਹੂ ਤਟ ਤੀਰਥ ਇਸਨਾਨ
1: ਕਬਹੂ ਸਿੱਧ ਸਾਧਕ ਮੁਖ ਗਿਆਨ
0: ਕੀਟ ਹਸਤ ਪਤੰਗ ਹੋਏ ਜੀਆ
1: ਅਨਕ ਜੋਨ ਪਰਮੈ ਪਰਮੀਆ
0: ਜੋ ਰੋਗੀ ਦਿਖਾਵੇ
1: ਜਿਉਂ ਪ੍ਰਭ ਭਾਵੈ ਤਿਵੈ ਨਚਾਵੇ
0: ਜੋ ਤੁਸ ਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਸਾਧ ਸੰਗ ਤੇ ਉਹ ਪਾਵੇ
1: ਉਸ ਸਥਾਨ ਤੇ ਬਹੁਰ ਨ ਆਵੇ
0: ਅੰਤਰ

0: ਨਾਨਕ ਇਹਾ ਮੁਕਤ ਆਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਵਾਵੈ
0: ਤ੍ਰਿਣ ਸਮਾਨ ਕਛ ਸੰਗ ਨਾ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ
0: ਬਲ ਭੀਤਰ ਤਾਕਾ ਹੋਏ ਬਿਨਾਸ
1: ਸਭ ਦੇ ਆਪ ਜਨ ਬਲਵੰਤ
0: ਹਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨ ਬਦੈ ਆਪ ਅਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਮਰੇ ਅਭਮਾਨ
0: ਸੋ ਜਨ ਨਾਨਕ ਦਰਗਹਿ ਪ੍ਰਵਾਨ
1: ਕੋਟ ਕਰਮ ਕਰੈ ਹੋਂਦਾਰੇ
0: ਰਮ ਪਾਵੈ ਸਗਲੇ ਬਿਰਥਾਰੇ
1: ਅੰਕਿਤ ਵਸਿਆ ਕਰੇ ਅਹੰਕਾਰ
0: ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦੇਵੈ
0: ਹਰ ਦਰਗਹਿ ਕਹੁ ਕੈਸੇ ਗਵੈ
1: ਆਪਸ ਕਹੋ ਜੋ ਭਲਾ ਕਹਾਵੈ
0: ਕਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕੀ ਰੇਂਜਾ ਕਾ ਮਨ ਹੋਏ
0: ਕਹੁ ਨਾਨਕ ਕਾਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੈ ਮੈਂ ਕਿਸ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ
0: ਤਬ ਲਗ ਨਿਹ ਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹੋਂ ਛੂਟੈ
1: ਸਹਿਸ ਖਟੇ ਲੱਖ ਕੋ ਉਠਤਾਵੈ
0: ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ
0: ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਬ੍ਰਿਥੇ ਸਭ ਕਾਜੈ
1: ਨਾਮ ਰੰਗ ਸਰਵ ਸੁਖ ਹੋਏ
0: ਬਟ ਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੇ ਹਾਰ
0: ਇਸ ਕੈ ਹਾਥ ਕਹਾ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਸ ਕੀਨੋ ਸੋ ਆਪਣੇ ਰੰਗ
0: ਸਭ ਤੇ ਦੂਰ ਸਭ

0: ਆਪੇ ਰਚਿਆ ਸਭ ਕੈ ਸਾਥ,
1: ਆਪ ਗਿਨੋ ਆਪਣ ਵਿਸਥਾਰ,
0: ਸਭ ਕਛ ਉਸ ਕਾ ਉਹ ਕਰਨੇ ਹਾਰ,
1: ਤੇ ਭਿੰਨ ਕਹੋ ਕਿਛ ਹੋਏ,
0: ਅੰਤ ਅਨੰਤਰ ਏਕੈ ਸੋਏ,
1: ਆਪਣੇ ਚਲ ਤੋ ਆਪ ਕਰਨੇ ਹਾਰ,
0: ਕੌਤਕ ਕਰੈ ਰੰਗ ਅਪਾਰ,
1: ਮਨ ਮੈਂ ਆਪ ਮਨ ਆਪਣੇ ਮਾਹੇ,
0: ਨਾਨਕ ਕੀਮਤ ਕਹਿਣ ਨਾ ਜਾਏ,
1: ਸਤ ਸਤ ਸਤ ਪ੍ਰਭ ਸਵਾਮੀ,
0: ਗੁਰ ਪ੍ਰਸਾਦ ਕਿਨੈ ਵਖਿਆਨੀ,
1: ਸਚ ਸਚ ਸਚ ਸਭ ਗਿਨਾ,
0: ਓਟ ਮਧੇ ਕਿਨੈ ਬਿਰਲਾ ਚੀਨਾ,
1: ਭਲਾ ਭਲਾ ਭਲਾ ਰੂਪ,
0: ਅਤ ਸੁੰਦਰ ਆਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਦੇ ਬਾਣੀ,
0: ਘਟ ਘਟ ਸੁਣੀ ਸਰਵਨ ਬਖ

0: ਜਿਸ ਗੁਰਬਰ ਸਾਧੂ ਟਹਿਓ ਰੋਗ,
1: ਨਾਨਕ ਸੋ ਜਨ ਸਦਾ ਅਰੋਗ,
0: ਜਿਉ ਮੰਦਰ ਕੋ ਤਮੈ ਤਮਨ,
1: ਤਿਉ ਗੁਰ ਕਾ ਸ਼ਬਦ ਮਨੈ ਅਸਥਮਨ,
0: ਜਿਉ ਪਾਗਾਨ ਨਾ ਉਚੜ ਤਰੈ,
1: ਪ੍ਰਾਣੀ ਗੁਰ ਚਰਨ ਲਗਤ ਨਿਸਤਰੈ,
0: ਜਿਉ ਅੰਧਕਾਰ ਦੀਪਕ ਪ੍ਰਗਾਸ,
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ,
0: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ,
1: ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ,
0: ਚੰਦਨ ਕੀ ਵਾਚੋ ਤੂਰ,
1: ਨਾਨਕ ਕੀ

0: ਨਾਨਕ ਪਤ ਸੇ ਤੀ ਘਰ ਜਾਹੇ
1: ਜਿਸ ਵੱਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਘਰ ਪਾਇਆ
1: ਅਜਬ ਮਹਾਨ ਨੇ ਮਨਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਬ ਸੰਤੈ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਗਹਿ ਸਭ ਗੋਏ
0: ਮੁਖ ਉਜਲ ਹਰ ਦਰ ਗਹਿ ਸੋਏ
1: ਵਪਾਰ ਵਿਲਾ ਵਪਾਰ
0: ਨਾਨਕ ਤਾਕੈ ਸਦ ਬਲਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕਹੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਡ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨਕ ਬਿਗਨ ਤੇ ਸਾਧੂ ਰਾਖੈ
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਓਟ ਗਏ ਸੰਤੈ ਜਰਾਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁੱਖੇ ਕੋ ਦੇਵਤ ਆਧਾਰ
1: ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ
0: ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਕਿਜ ਤਿਸਕਾ ਉਹ ਕਰਨੈ ਜੋਗ
0: ਤਿਸ ਬਿਨ ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋ ਜਨ ਨਿਰਮਲ

0: ਆਨੰਦ ਰੂਪ ਮੰਗਲ ਸਦ ਜਾਕੈ
1: ਸਰਬ ਤੋਪ ਸੁਣੀਐ ਕਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
2: ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ।

0: ਨਾਬਿਦ ਕਰ ਬਨਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ
2: ਜਬ ਜਬ ਜੀਵੈ ਨਾਨਕ
0: ਨਾਮ ਕੇ ਤਾਰੇ ਸਗਲੇ ਜੰਤ
1: ਨਾਮ ਕੇ ਤਾਰੇ ਖੰਡ ਬ੍ਰਹਮੰਡ
0: ਨਾਮ ਕੇ ਤਾਰੇ ਸਿਮਰਤ ਬੇਦ ਪੁਰਾਨ
2: ਨਾਮ ਕੇ ਤਾਰੇ ਸੁਨ ਗਿਆਨ ਧਿਆਨ
0: ਨਾਮ ਕੇ ਤਾਰੇ ਆਗਾਸ ਪਾਤਾਲ
2: ਨਾਮ ਕੇ ਤਾਰੇ ਸਗਲ ਆਕਾਰ
0: ਨਾਮ ਕੇ ਤਾਰੇ ਪੁਰੀਆਂ ਸਭ ਭਵਨ
2: ਨਾਮ ਕੇ ਸੰਗ ਉਦਰੇ ਸੁਨ ਚਵਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
2: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਅਸਥਾਨ
2: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
2: ਸਤ ਪੁਰਖ ਸਭ ਮਾਹੇ ਸਮਾਨੀ
0: ਸਤ ਕਰਮ ਜਾ ਕੀ ਰਚਨਾ ਸਤ
2: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
2: ਜਿਸੇ ਬੁਝਾਏ ਤਿਸੇ ਸਭ ਬਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
2: ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
2: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
0: ਸਤ ਨਿਰਤ ਬੂਜੈ ਜੇ ਕੋਏ
2: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ।

0: ਵਾਸਪਤੀ ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰ ਨਾਮ ਆਧਾਰ
0: ਅਵਰ ਉਪਾਵ ਸਭ ਮੀਤ ਬਿਸਾਰੋ
1: ਚਰਨ ਕਮਲ ਰਿਧਮਾਏ ਉਤਾਰੋ
0: ਕਰਨ ਕਾਰਨ ਸੋ ਪ੍ਰਭ ਸਮਰਥ
1: ਕਰੋ ਨਾਮ ਅਰਬਤ
0: ਏਤਨ ਸੰਚੋ ਹੋਵੋ ਭਗਵੰਤ
1: ਸੰਤ ਜਨਾ ਕਾ ਨਿਰਵਨ ਮੰਤ
0: ਏਕ ਆਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੇ
1: ਸੇਵਾ ਤੇ ਪਾਵੇ
0: ਜਿਸ ਸੁਖ ਕੋ ਨਿਤ

0: ਸਦਨ ਕਾਢ ਮੁਗ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਇਆ
0: ਜਿਸ ਪੁੰਨੀ ਸ਼ਰਧਾ ਸਭ ਪੂਰੀ
1: ਰਬ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾਥ ਤਿੰਨ ਮਿਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਕਿਉਂ ਵਿਸਰੇ ਜੇ ਕਾਲ ਨਾ ਭਾਨੇ
1: ਸੋ

0: ਪ੍ਰਭ ਆਪਣਾ ਨਾਨਕ ਜਨ ਤਿਹਾਇਆ।
1: ਸਾਜਨ ਸੰਤ ਕਰੋ ਇਹੋ ਕਾਮ,
0: ਅਨ ਤਿਆਗ ਜਪਹੋ ਹਰ ਨਾਮ,
1: ਸਿਮਰ ਸਿਮਰ ਸਿਮਰ ਸੁਖ ਪਾਵੋ,
0: ਆਪ ਜਪਹੋ ਅਵਰਹ ਨਾਮ ਜਪਾਵੋ,
1: ਭਗਤ ਪਾਏ ਤਰੀਏ ਸੰਸਾਰ,
0: ਬਿਨ ਭਗਤੀ ਤਨ ਹੁਸੀ ਸ਼ਾਹ,
1: ਸਰਵ ਕਲਿਆਣ ਸੁਖ ਨਿਧ ਨਾਮ
0: ਮੂਲਤ ਜਾ।

0: ਮਨ ਬਿਗਸੈ ਸਾਧ ਚਰਨ ਧੋਏ,
1: ਜਨਾ ਕੇ ਮੰਤਰ ਰੰਗ
0: ਬਿਰਲਾ ਕੋ ਪਾਵੈ ਸੰਗ,
1: ਜੇ ਕਰਮਯਾ
0: ਪ੍ਰਸਾਦ ਨਾਮ ਜਪ ਲਿਆ,
1: ਕੀ ਉਪਮਾ ਕਹੀ ਨਾ ਜਾਏ,
0: ਨਾਨਕ ਰਹਿਆ ਸਭ ਸਮਾਏ,
1: ਪ੍ਰਭ ਖਿਆਨ ਦੀਨ ਦਿਆਲ,
0: ਭਗਤ ਵਸ਼ਲ ਸਦਾ ਕਿਰਪਾਲ,
1: ਨਾਥ ਗੋਵਿੰਦ ਗੋਪਾਲ,
0: ਸਰਬ ਘਟਾ ਕਰਤ ਪ੍ਰਤਪਾਲ,
1: ਆਦਿ ਪੁਰਖ ਕਾਰਨ ਕਰਤਾਰ,
0: ਭਗਤ ਜਨਾ ਕੀ ਪ੍ਰਾਨ ਆਧਾਰ,
1: ਜੋ ਜੋ ਜਪੇ ਸੋਏ ਪਨੀਤ,
0: ਭਗਤ ਭਾਏ ਲਾਵੈ ਮਨ ਹੀ,
1: ਹਮ ਨਿਰਗੁਣ ਆਰ ਨੀਚ ਜਾਨ,
0: ਨਾਨਕ ਤੁਮਰੀ ਸਰਣ ਪੁਰਖ ਭਗਵਾਨ।

0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਦੋਹੋ ਪਾਕ ਕਾ ਆਪਹਿ ਧਨੀ
0: ਗੁਣ ਕੀ ਸੋਭਾ ਉਨਹੂ ਬਨੀ
1: ਆਪਹਿ ਕੌਤਕ ਕਰੈ ਆਨੰਦ ਚੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਣ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ

0: ਹਲਤ ਪਲਤ ਦੋਏ ਨੇ ਹਸਵਾਰ
1: ਰਾਮ ਨਾਮ ਅੰਤਰ ਗੁਰ ਧਾਰ
0: ਪੂਰੇ ਗੁਰ ਕੀ ਪੂਰੀ ਦੀਖਿਆ
1: ਜਿਸ ਮਨ ਬਸੈ ਤੇ ਸਾਜ ਪਰਖਿਆ
0: ਮਨ ਤਨ ਨਾਮ ਜਪ ਹੁਲ ਬੁਲਾਏ
1: ਦੁਖ ਦਰਦ ਮਨ ਤੇ ਪਹੁੰਚਾਏ
0: ਸੱਚ ਬਾਪ

0: ਬਦੇ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾਮ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕਸ ਘਟ ਮਾਹੇ
0: ਅਣਕ ਰੰਗ ਨਾਨਾ ਰਹਿਤਾ ਹੈ
1: ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮਹਿ ਇਸ ਕਾ ਬਿਸਰਾਮ
1: ਸੁਨ ਸਮਾਦ ਅਨਹਤ ਤਹਿ ਨਾਦ
0: ਕਹਿਣ ਨਾ ਜਾਈ ਅਜਾਜ ਬਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਹਿ ਜਨ ਸੋਝੀ ਪਾਏ
1: ਸੋ ਅੰਤਰ ਸੋ ਬਹਰ ਅਨੰਤ
0: ਘਟ ਘਟ ਵਿਆਪ ਰਹਿਆ ਭਗਵੰਤ
1: ਧਰਨ ਮਾਹੇ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਵਨ ਤਿੰਨ ਪਰਬਤ ਹੈ ਪਾ

0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲਿਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਪ੍ਰੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਜ ਪਰਮਾਨੰਦ।

0: ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਿਮਰਤ ਸ਼ਾਸਤਰ ਬੇਦ ਬਖਾਣੀ
1: ਸਗਲ ਮਤਾਨ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ

0: ਜੋ ਤਦ ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਾਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਅਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾ।

0: ਅਮੁੱਲ ਭੰਡਾਰ
1: ਅਮੁੱਲ ਆਪ ਹੈ ਅਮੁੱਲ ਲੈ ਜਾ ਹੈ ਅਮੁੱਲ ਭਾਏ ਅਮੁੱਲਾ ਸਮਾਰ ਹੈ
0: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
1: ਅਮੁੱਲ ਬਖਸ਼ੇਸ਼ ਅਮੁੱਲ ਨਿਸ਼ਾਨ ਅਮੁੱਲ ਕਰਮ।

0: ਬਹਿ ਸਰਬ ਸੰਭਾਲੇ
1: ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ
0: ਕਿਤੇ ਰਾਗ ਪਰੇ ਸੋ ਕਹੀ ਅਨ ਕਿਤੇ ਗਾਵਣ
1: ਹਾਰੇ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ

0: ਮੋਹਨ ਪੰਜ ਪਰਵਾਨ ਨਦਰੀ ਕਰਮ ਪਵਾ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ
1: ਕਿਤੇ
0: ਬਰਮੇ ਘਾਟ ਘੜੀ ਹੈ।

ਅਵਸਥਾ ਘਾਟ ਘੜੀਆ ਬਹੁਤ ਅਨੂਪ ਜਥਾ ਘੜੀਆ ਸੁਰਤ ਮਤ ਮਨ ਬੁੱਧ ਜਥਾ ਘੜੀਆ ਸੁਰਾ ਸਿੱਧਾ।

0: ਮੁਖ ਵਾਗ ਪਾਤਸ਼ਾਹੀ ਦਸਵੀਂ ਛਪੇ ਸੰਤ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਪਾਤ ਨਹੀਂ ਜਿਹੇ
1: ਰੂਪ ਰੰਗ ਅਰ ਰੇਖ ਭੇਖ ਕਹਿ ਨਾ ਸਕਤ ਕਹਿ।

0: ਸਰੂਪਮੀਕ ਅਨਸਤਦ ਏ ਪ੍ਰਖਵਤੂਤ
1: ਗਰਭਗੰਜਨ ਸਰਭਭੰਜਨ ਆਦ ਰੂਪ ਅਸੋਤ
0: ਅੰਗਹੀਨ ਭੰਗਨਾਤਮ ਏ ਪ੍ਰਖ ਪਾਰ
1: ਸਰਬ ਲਾਇਕ ਸਰਬ ਕਾਇਕ।

0: ਭਗਵਤ ਅੰਤ ਕਾ ਨਾਗਹਿ ਪਾਏ ਪਧਾਰੇ।
1: ਜੀਤ ਤੇਰਾ ਸਭ ਦੇਸ ਦਿਸਾਨ ਕੋ ਵਾਜਤ ਢੋਲ ਮਿਰਦੰਗ ਨਗਾਰੇ।
0: ਗੁੰਜਤ ਗੋੜ ਗਜਾਨ ਕੇ ਸੁੰਦਰ ਹੰਸਦ ਹੀ ਹੈ ਰਾਜ ਹਜਾਰੇ।
1: ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ।
0: ਸ੍ਰੀ ਪਾਤ ਸ੍ਰੀ ਭਗਵਾਨ।

0: ਸੇਵਕ ਸਿੱਖ ਹਮਾਰੇ ਤਾਰੀਅਨ
1: ਚੁਣ ਚੁਣ ਸਤਰ ਹਮਾਰੇ ਮਾਰੀਆ
0: ਆਪ ਹੱਥ ਦੇ ਮੁਝੇ ਅਬਰੀਏ
1: ਮਨ ਕਾ ਕਾਟਰਾ ਨਵਰੀਆ
0: ਜੋ ਸਦਾ ਹਮਾਰੇ ਪਛਾ
1: ਕਰਿਆ ਤੁਜੋ ਕਰਿਆ ਹਰਛਾ
0: ਰੱਖ ਲੋ ਮੋਹ ਰੱਖਣ ਹਾਰੇ
1: ਸਾਹਿਬ ਸੰਤ ਸਹਾਇ ਪਿਆਰੇ
0: ਦੀਨ ਬੰਦਿਸ਼ਟਨ ਕੇ ਹੰਤਾ
1: ਤੁਮ ਹੋ ਪੁਰੇ ਚਤਰ ਦਸ ਕੰਤਾ
0: ਕਾਲ ਪਾਏ ਬ੍ਰਹਮਾ ਬਿਪਤਰਾ
1: ਕਾਲ ਪਾਏ ਸਿਵ ਜੋ ਅਵਤਰਾ
0: ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ
1: ਸਗਲ ਕਾਲ ਕਾ ਗਿਆ ਤਮਾਸਾ
0: ਜਵਨ ਕਾਲ ਜੋਗੀ ਸ਼ਿਵ ਕੀਓ
1: ਵੇਦ ਰਾਜ ਬ੍ਰਹਮਾ ਜੋ ਥੀਓ
0: ਜਵਨ ਕਾਲ ਸਭ ਲੋਕ ਸਵਾਰਾ
1: ਨਮਸਕਾਰ ਹੈ ਤਾਹੇ ਹਮਾਰਾ
0: ਜਵਨ ਕਾਲ ਸਭ ਜਗਤ ਬਨਾਯੋ
1: ਵੇਵ ਦੈਦ ਜਛਨ ਬਜਾਯੋ
0: ਆਦ ਅੰਤ ਏਕੇ ਅਵਤਾਰਾ
1: ਸੋਈ ਗੁਰੂ ਸਮਝੋ ਹਮਾਰਾ
0: ਨਮਸਕਾਰ ਤੇ ਸਹੀ ਕੋ ਹਮਾਰੀ
1: ਸਗਲ ਪ੍ਰਜਾ ਜਨ ਆਪ ਸਵਾਰੀ
0: ਜੁਗਨ ਕੋ ਸਭ ਗੁਣ ਸੁਖ ਦਿਓ
1: ਸਤਰਨ ਕੋ ਪਲਮੋ ਪਦ ਕੀਓ
0: ਕਟਕੇ ਅੰਤਰ ਕੀ ਜਾਣਤ
1: ਭਲੇ ਬੁਰੇ ਕੀ ਪੀਰ ਪਛਾਣਤ ਸਭਰ ਕਿਰਪਾ ਦ੍ਰਿੜ ਕਰ ਫੁਲਾ
0: ਤਨ ਦੁਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੇ
0: ਏਕੀ ਪੀਰ ਪਛਾਣੇ
1: ਘਟ ਘਟ ਕੇ ਪਟ ਪਟ ਕੇ ਜਾਣਾ
0: ਕਰਾ ਕਰਤਾ।

0: ਦੁੱਖ ਤੁਹਾ ਮਰੇ
1: ਸੁਖ ਜਵਨ ਪਗ ਪਰੇ ਤਿਹਾਰੇ
0: ਸਹਿਣ ਕੇ ਤੁਮ ਸੰਕਟ ਸਭ ਡਾਰੇ
1: ਕਲ ਕੋ ਇੱਕ ਵਾਰ ਧਿਆਏ ਹੈ
0: ਕਾਕੇ ਕਾਲ ਨਗਰ ਨਾ
1: ਰਿਸ਼ਾ ਹੋਏ ਤਾਈ ਸਭ ਕਲਾ
0: ਦੋਸ਼ ਰਹਿ ਡਰੈ ਤਤ ਕਲਾ
1: ਕਿਰਪਾ ਦਿਸ਼ਟ ਤਨ ਜਾਹੇ ਨਹਰ ਹੋ
0: ਕਾਕੇ ਤਾਪ ਤਨ ਕਮਹਿ ਹਰ ਹੋ
1: ਸਿੱਧ ਸਿੱਧ ਕਰਮੋ ਸਭ ਹੋਈ
0: ਦੁਜ ਸ਼ਾਹ ਸਵੈ ਸਕੈ ਨ ਕੋਈ
1: ਇੱਕ ਵਾਰ ਜਨ ਤਮੇ

0: ਸਿਮਰਤ ਸ਼ਾਸਤਰ ਵੇਦ ਸਭ
1: ਵੇਦ ਕਹੇ ਹਮ ਏਕ ਨਾ ਜਾਣਿਓ
2: ਦਰਿਆ ਤੁਮਰੇ ਕਰ ਮੈਂ ਨਾ ਕਹਾਂ ਸਭ।

0: ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
0: ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ
1: ਰਤਨ ਪਰਵਾਰ ਪਰਿਆ।

0: ਸਮਰਥ ਸਵਾਮੀ ਸੁਖ ਮਨੋ ਪਸਾਰੇ
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਹਿਬਾ ਕਿਆ ਨਾ।

0: ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ।
1: ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ।
0: ਸਾਂਸ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆ।
1: ਸਦਾ ਕੁਰਬਾਨ ਕੀਤਾ ਗੁਰ ਵਿਟਾ, ਜਿਸ ਦੀਆਂ ਇਹ ਵਡਿਆਈਆ।
0: ਨਾਨਕ ਸਹ ਸੰਤ ਸਭ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ।
1: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ।

0: ਮੋਹਣੀ ਜਨ ਏਤ ਭਰਮ ਭੁਲਾਇਆ,
1: ਆਇਆ ਤਾਂ ਮੋਹਣੀ ਤਿੰਨ ਕੀਤੀ ਦਿਨ ਠਕੌਲੀ ਪਾਈਆ,
0: ਗੁਰਬਾਣ ਗੀਤਾ ਤਿਸੈ ਵਿਟਹ ਜਨ ਮੋਹ ਮਿਠਾ ਲਾਇਆ,
1: ਮਨ ਚੰਚਲ ਚਤੁਰਾਈ ਕਿਨੇ

ਭੇਟਾ ਮਾਂ ਦਰ ਕਬੂਲ ਕਰਦੇ ਆ, ਸਭਨਾ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ

खोज शब्द राज करेगा खालसा आकी रह न ख्वार हुए सब मिलेंगे बचे शरण।

ਮਹੱਲਾ ਚੌਥਾ ਹਰ ਪਹਿਲੜੀ ਲਾਵ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਗਰੀਬ ਨਿਵਾਸ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਜੋ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਸੂਹੀ ਰਾਗ ਅੰਦਰ ਛੰਤ ਰੂਪ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਅੱਜ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਆਪਾਂ ਲਾਵਾਂ ਦਾ ਸ਼ਬਦ ਵੀ ਆਖਦੇ ਹਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਜੀਵ ਆਤਮਾ ਦੇ ਉਸ ਪਰਿਪੂਰਨ ਪਰਮਾਤਮਾ ਰੂਪੀ ਪਤੀ ਦੇ ਨਾਲ ਕਿਵੇਂ ਮਿਲਣੀ ਹੋਵੇ, ਕਿਵੇਂ ਆਨੰਦ ਕਾਰਜ ਹੋਵੇ, ਇਹ ਜੁਗਤ ਇਹ ਭਾਵ ਇਸ ਪਾਵਨ ਬਾਣੀ ਵਿੱਚ ਦੱਸਿਆ ਹੈ ਕਿ ਜਦੋਂ ਜੀਵ ਆਤਮਾ ਸੰਸਾਰ ਵਿੱਚ ਆ ਕਰਕੇ ਪਹਿਲਾਂ ਪ੍ਰਵਿਰਤੀ ਕਰਮ ਭਾਵ ਧਰਮ ਦੇ ਕਰਮ ਵਿੱਚ ਪ੍ਰਵਿਰਤ ਹੁੰਦੀ ਹੈ, ਦ੍ਰਿੜ ਹੁੰਦੀ ਹੈ, ਫਿਰ ਗੁਰੂ ਮਿਲਾਪ ਸਦਕਾ ਉਹਨਾਂ ਕਰਮਾਂ ਰਾਹੀਂ ਅਮਲ ਵਿੱਚ ਆਪਣੇ ਜੀਵਨ ਵਿੱਚ ਉਹਨਾਂ ਕਰਮਾਂ ਨੂੰ ਲਿਆਉਂਦੀ ਹੈ, ਫਿਰ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ, ਚਾਉ ਪੈਦਾ ਹੁੰਦਾ ਹੈ ਪ੍ਰਭੂ ਪਰਮੇਸ਼ਵਰ ਦਾ, ਫਿਰ ਅੰਤਮ ਉਸ ਜੀਵ ਆਤਮਾ ਨੂੰ ਮਿਲਾਪ ਹੁੰਦਾ ਹੈ ਅਤੇ ਉਹ ਸਦਾ ਲਈ ਸੁਹਾਗਣ ਬਣ ਜਾਂਦੀ ਹੈ। ਇਹ ਪਾਵਨ ਪਵਿੱਤਰ ਲਾਵਾਂ ਦਾ ਪਾਠ, ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਸੱਚਾ ਮਿਲਣ ਕਿਵੇਂ ਹੋਵੇ, ਇਹ ਸਤਿਗੁਰੂ ਜੀ ਨੇ ਦਰਸਾਇਆ। ਗੁਰੂ ਕਿਰਪਾ ਕਰੇ, ਅੱਜ ਐਤਵਾਰ ਦਾ ਦਿਹਾੜਾ ਹੈ, ਵਿਸ਼ੇਸ਼ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾਤਾਰ ਪਿਤਾ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਅੰਦਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਏ ਹਨ, ਅੱਜ ਭੋਗ ਪੈਣੇ ਹਨ, ਉਪਰੰਤ ਗੁਰੂ ਦਰਬਾਰ ਸੱਜਣਗੇ। ਸੁਆਪ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। 30 ਤਰੀਕ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ, ਸੋ ਆਪ ਜੀ ਨੇ ਉਸ ਦਿਨ ਵੀ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਪਿਆਰ ਸਹਿਤ ਇਲਾਹੀ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਓਮਕਾਰ ਸਿੰਘ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ। ਸਮੂਹ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਲਪੂਜ ਸੁਭਗ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਹਿ ਚੌ ਕਰਮੰ
1: ਕਹੋ ਨਾਨਕ ਨੀਚੋ ਤਿਹਾਵੇ ਵਿਣ ਸਤਿਗੁਰੂ ਵਾਟਿ ਨ ਪਵੇ।

सतगुरु गुरु ग्रंथ साहिब जी महाराज जी का जिन्ना भी शुक्र करिए जिन्ना शुक्राना करिए थोड़ा है। नाल ही धन गुरु अर्जन देव सच्चे पातशाह जी के ब्याह पुरब दियां खुशियां हर साल पिंड बिलगा आले दुआले दे सारे पिंडा विच अज भी महाराज दे व्याह दियां खुशियां विच लड्डुआं दी बरसात वरताए जांदे ने। हर साल दस रहे तकरीबन हर साल ही महाराज दे चरणां विच हाजरी भरन दा सुभाग समा प्राप्त हुंदा सी। खैर इस स्थान ते बैठ के भी गलते मन दी है तुसी मन नूं टिका के जे कीर्तन विच चुभियां मारी है। महाराज कहिंदे ने मन विच सतगुरु के पास ते सेवक के कारज रास तन जिथे मर्जी बैठा है जदों मन हाजिर हो जाए इत्थे बैठियां भी तुसी बिलगे दे उस स्थान ते हाजरियां भर सकते। धन गुरु अर्जन देव सच्चे पातशाह जिन्हां दे बराती भी साईं मियां मीर जी भाई शालों जी भाई गुरदास जी बाबा बुढ़ा साहिब जी जिन्हां दे बराती भी ऐसे ने कि कुछ बोलदे ने ते पत्थर ते लकीर है किसी वल रहमत भरी निगाह नाल तकदे ने उहदा जन्म ते मरण सवार दिंदे ने। रज रज के संगतां ने दीदार कीते दर्शन कीते अज दुनिया नूं खुशियां वंडन वाले धन गुरु अर्जन देव सच्चे पातशाह पंजवें शहीदां दे सिरताज जिन्हां नूं आख्या जांदा है उन्हां दे घर विच खुशियां आईयां ने। सतगुरां ने अपने जीवन विच बड़े कोतक वरताए कुछ संगतां ऐसियां सन जत्थे बंदियां बना बना के बाद विच दर्शन करन आईयां बई महाराज नूं मिल के आउणा महाराज दा विआह होया। कुछ संगतां ऐसियां आईयां काबुल तों एक दूजे नालों काले ने मैं महाराज नूं पहलां वधाईयां देनियां ने विआह पुरब दियां श्री दरबार साहिब विआह तों बाद दियां गल्लां ते जोड़े खाने विच कोई तैयार ना होवे खड़न वास्ते कोई कहिंदा तूं सेवा कर ਉਹ ਕਹਿੰਦਾ ਮੈਂ ਤੇ ਮਹਾਰਾਜ ਨੂੰ ਮਿਲਣਾ ਦੂਜਾ ਕਹਿੰਦੇ ਤੂੰ ਸੇਵਾ ਕਰ ਉਹ ਕਹਿੰਦੇ ਨਹੀਂ ਤੂੰ ਕਰ ਮੈਂ ਤੇ ਮਹਾਰਾਜ ਨੂੰ ਮਿਲਣਾ। ਬੜਾ ਖੂਬਸੂਰਤ ਬਾਣਾ ਪਾਇਆ ਤੇ ਗਲ ਵਿੱਚ ਪੱਲਾ ਹੱਥ ਜੋੜ ਕੇ ਕਹਿਣ ਲੱਗੇ ਜਾਓ ਤੁਸੀਂ ਮਿਲ ਲਓ ਮੈਂ ਸੇਵਾ ਕਰਾਂਗਾ। ਪਿਆਰ ਨਾਲ ਆਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਵਾਰੀ ਬੋਲ ਦਿਓ ਸਾਰੇ ਧੰਨ ਗੁਰੂ ਉੱਚੀ ਬੋਲਦਿਆ ਕਰੋ ਧੰਨ ਗੁਰੂ ਤੇਰਾ ਨਾਮ ਲਿਆ ਹੀ ਮੇਰੇ ਭਾਗਾਂ ਦੇ ਦਰਵਾਜ਼ੇ ਖੁੱਲਦੇ ਜਾਂਦੇ। ਦੌੜ ਦੌੜ ਕੇ ਦਰਬਾਰ ਸਾਹਿਬ ਚਲੇ ਗਏ ਸਾਰੀਆਂ ਸੰਗਤਾਂ ਲੰਬੀਆਂ ਲੰਬੀਆਂ ਕਤਾਰਾਂ ਇਹਨਾਂ ਨੇ ਮਿਲਣਾ ਸੀ ਮਹਾਰਾਜ ਨੂੰ ਕੀ ਵੇਖਦੇ ਨੇ ਆਸਣ ਖਾਲੀ ਹੈ ਤੇ ਸੱਜੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ। ਇਹ ਕਹਿੰਦੇ ਨੇ ਬੜੀ ਦੂਰੋਂ ਆਏ ਹਾਂ ਅਸੀਂ ਸੁਣਿਆ ਮਹਾਰਾਜ ਦਾ ਵਿਆਹ ਹੋਇਆ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਆਏ ਹਾਂ ਕਿੱਥੇ ਨੇ ਮਹਾਰਾਜ ਜਲਦੀ ਬੁਲਾਓ। ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿਣ ਲੱਗੇ ਜਿਨ੍ਹਾਂ ਨੂੰ ਜੋੜੇ ਖਾਨੇ ਵਿੱਚ ਖਿਲਾਰ ਕੇ ਆਏ ਹੋਈ ਗੁਰੂ ਅਰਜਨ ਦੇਵ ਜੀ ਭੁੱਬਾ ਮਾਰ ਕੇ ਰੋਣਾ ਨਿਕਲ ਆਇਆ ਭੁੱਲ ਹੋ ਗਈ। ਦੌੜ ਕੇ ਜਾਂਦੇ ਨੇ ਵਾਪਸ ਭੱਜੇ ਭੱਜੇ ਜਾਂਦੇ ਨੇ ਕੀ ਵੇਖਦੇ ਨੇ ਆਪਣੇ ਗਲ ਦੇ ਪੱਲੂ ਦੇ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਇੱਕ ਜੋੜਾ ਬੜੇ ਪਿਆਰ ਵਿੱਚ ਝਾੜਦੇ ਨੇ। ਸੁਰਤੀ ਬਿਰਤੀ ਨਿਰੰਕਾਰ ਨਾਲ ਜੁੜੀ ਹੋਈ ਹੈ। ਸੰਗਤਾਂ ਨੇ ਹੱਥੋਂ ਜੋੜਾ ਖੋਇਆ ਮਹਾਰਾਜ ਭੁੱਲ ਹੋ ਗਈ। ਮਹਾਰਾਜ ਮੁਸਕੁਰਾ ਕੇ ਕਹਿੰਦੇ ਨੇ ਕੋਈ ਭੁੱਲ ਨਹੀਂ ਇਹ ਜੋੜੇ ਤੁਹਾਡੇ ਥੋੜਾ ਹੀ ਨੇ ਪਤਾ ਨਹੀਂ ਕਿਹੜੇ ਜੋੜੇ ਵਿੱਚ ਗੁਰੂ ਨਾਨਕ ਦੀਆਂ ਬਰਕਤਾਂ ਛਿਪੀਆਂ ਹੋਈਆਂ। ਸੱਚੀ ਪਿਆਰਿਓ ਸੇਵਾ ਕਰਦੀ ਬੜੀ ਦੁਨੀਆ ਫਿਰਦੀ ਹੈ ਪਰ ਮਿਟਾ ਕੇ ਆਪਣੇ ਆਪ ਨੂੰ ਸੇਵਾ ਕਰਨਾ ਬੜਾ ਔਖਾ ਕੰਮ ਹੈ। ਬੜੀ ਦੁਨੀਆ ਸੇਵਾ ਕਰਦੀ ਹੈ। ਭਾਈ ਗੁਰਦਾਸ ਜੀ ਦੇ ਇੱਕ ਵਚਨ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ ਸਾਬਰ ਸਿਦਕ ਸ਼ਹੀਦ ਭਰਮ ਭੁੱਖ ਹੋਣਾ। ਜੇ ਤੂੰ ਸੇਵਾ ਕਰਨੀ ਹੈ ਨਾ ਫਿਰ ਮੁਰਦਾ ਬਣ ਜਾਈ ਜੇ ਕੋਈ ਤੇਰੀ ਵਡਿਆਈ ਕਰੇ ਤੇਰੇ ਨੇੜੇ ਵੀ ਨਾ ਆਏ। ਹੁਣ ਮੁਰਦੇ ਨੂੰ ਤੁਸੀਂ ਜਿੰਨਾ ਮਰਜ਼ੀ ਵਡਿਆਈ ਕਰੀ ਜਾਓ ਤੇਰੇ ਵਰਗਾ ਬੰਦਾ ਹੀ ਕੋਈ ਨਹੀਂ ਨਾ ਉਹਨੂੰ ਪਤਾ ਹੈ
ਨਾ ਉਹਨੇ ਕੋਈ ਉਦਾਹਰਣ ਦਿੱਤੀ ਹੈ। ਮੁਰਦੇ ਨੂੰ ਸਿੰਘਾਸਣ ਤੇ ਬਿਠਾ ਦਿਓ, ਉਹਦੀ ਜੈ ਜੈਕਾਰ ਕਰੀ ਜਾਓ, ਫੁੱਲਾਂ ਦੇ ਹਾਰ ਪਾਏ ਜਾਓ, ਕੋਈ ਫਰਕ ਨਹੀਂ ਪੈਣ ਵਾਲਾ। ਸਤਿਗੁਰਾਂ ਨੇ ਉਦਾਹਰਣ ਦਿੱਤੀ ਹੋਏ ਗੁਰਸਿੱਖਾ, ਕਿਹਨੂੰ ਭਰਮਾਂ ਵਿੱਚ ਪਾਈ ਜਾਂਦਾ ਹੈ, ਤੂੰ ਆਪਣੇ ਆਪ ਨੂੰ ਹੀ ਪਾਈ ਜਾਂਦਾ, ਆਪਣੇ ਆਪ ਦੇ ਪੜਦੇ ਪਾਈ ਜਾਂਦਾ। ਮੁਰਦਾ ਹੋਏ ਮੁਰੀਦ, ਨਾ ਗੱਲੀ ਹੋਵਣਾ ਗੱਲਾਂ ਨਾਲ, ਨਹੀਂ ਇੱਥੇ ਤਾਂ ਜਿਹੜੇ ਮਿਟ ਗਏ ਉਹ ਗੁਰੂ ਨਾਨਕ ਦਾ ਰੂਪ ਹੀ ਬਣ ਗਏ। ਮਹਾਰਾਜ ਨੇ ਆਖਿਆ ਸੀ ਨਾ ਲੈਣਿਆ ਤਾਂ ਚੱਲਿਆ ਜਾ, ਤੂੰ ਕੀ ਲੈਣਾ। ਸਾਰੇ ਮੁੜ ਗਏ, ਕੋਈ ਪੁੱਤਰ ਲੈ ਕੇ ਮੁੜ ਗਿਆ, ਕੋਈ ਪਦਾਰਥ ਲੈ ਕੇ ਮੁੜ ਗਿਆ, ਕੋਈ ਮਹਿਲ ਮਾੜੀਆਂ। ਬਾਬੇ ਨਾਨਕ ਨੇ ਆਖਿਆ ਸੀ ਤੂੰ ਮੇਰੇ ਮਗਰ ਮਗਰ ਤੁਰਿਆ ਫਿਰਦਾ ਹੈ, ਕੀ ਲੈਣਾ ਹੈ। ਹੁਣ ਪਤਾ ਲੱਗ ਗਿਆ ਸੀ ਵੀ ਇਹ ਰੱਬ ਹੈ, ਇਹੀ ਅਕਾਲ ਪੁਰਖ ਹੈ, ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ। ਉਹਦਾ ਰੂਪ ਨਹੀਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗਰ ਰੇਖ ਪੇਖ ਕੋ ਕਹਿ ਨਾ ਸਕਤ ਕੇ। ਪਰ ਗੁਰੂ ਨਾਨਕ ਦਾ ਰੂਪ ਲੈ ਕੇ ਆਇਆ ਅਕਾਲ ਪੁਰਖ, ਇੱਕ ਵਾਰੀ ਆਇਆ ਧਰਤੀ ਲੈਣਿਆ ਚੱਲ ਜਾ। ਜਦੋਂ ਆਖਿਆ ਨਾ ਵਾਰ ਵਾਰ ਵਾਪਸ ਮੁੜ ਜਾ, ਹੱਥ ਜੋੜ ਲਏ, ਮਹਾਰਾਜ ਕਿੱਥੇ ਜਾਵਾਂ ਤੁਸੀਂ ਦੱਸੋ, ਤੇਰੇ ਤੋਂ ਬਗੈਰ ਮੇਰਾ ਹੈ ਕੌਣ, ਤੂੰ ਦੱਸ ਦੇ ਮੈਂ ਕਿੱਥੇ ਜਾਵਾਂ। ਐਸੇ ਬੋਲ ਬੋਲੇ ਗੁਰੂ ਨਾਨਕ ਦੇ ਦਿਲਾਂ ਵਿੱਚ ਥਾਂ ਬਣੇਗੀ। ਮਹਾਰਾਜ ਮੁਸਕੁਰਾ ਕੇ ਕਹਿਣ ਲੱਗੇ ਫਿਰ ਸਾਡੀ ਗੱਲ ਮੰਨੇਗਾ। ਹਾਂ ਮਹਾਰਾਜ ਤੁਸੀਂ ਹੁਕਮ ਕਰੋ, ਆ ਸਾਹਮਣੇ ਮੁਰਦਾ ਪਿਆ, ਇਹਨੂੰ ਸਾੜ ਦੇਣਾ ਹੈ, ਇਹਨੂੰ ਛੱਕ ਲੈ। ਜੇ ਮੇਰੇ ਵਰਗਾ ਹੋਵੇ ਨਾ ਗੁਰਦੁਆਰੇ ਵਿੱਚ 36 ਅਸੀਂ ਵਹਿਮ ਲਈ ਫਿਰਦੇ ਹਾਂ। ਸਿੱਖਿਆ ਵੇਖੋ, ਹੱਥ ਜੋੜ ਕੇ ਕਹਿੰਦੇ ਨੇ ਮਹਾਰਾਜ ਪੈਰਾਂ ਵਾਲਿਆਂ ਪਾਸੋਂ ਖਾਵਾਂ ਕਿ ਸਿਰ ਵਾਲੇ ਪਾਸੇ ਤੋਂ ਖਾਵਾਂ। ਮਹਾਰਾਜ ਕਹਿੰਦੇ ਨੇ ਚਰਨਾਂ ਵਾਲੇ ਪਾਸੇ। ਚਾਦਰ ਚੁੱਕੀ ਤੇ ਕੜਾ ਪ੍ਰਸ਼ਾਦ ਦੀ ਦੇ, ਇਮਤਿਹਾਨ ਵਿੱਚੋਂ ਪਾਸ ਹੋ ਗਏ। ਸੱਚੀ ਪਿਆਰਿਓ, ਸਾਡੇ ਵਰਗੇ ਲਾਲਚੀ, ਲੋਭੀ, ਕਾਮੀ, ਕ੍ਰੋਧੀ, ਹੰਕਾਰੀ, ਗਲ ਗਲ ਦਾ ਹੰਕਾਰ, ਮੇਰੇ ਵਰਗਾ ਕੋਈ ਹੋਰ ਨਹੀਂ। ਥੋੜਾ ਜਿਹਾ ਦਾਨ ਕੀਤਾ, ਹੁਣ ਲਿਖਿਆ ਵੀ ਜਾਏ, ਇਕੱਲਾ ਲਿਖਿਆ ਨਾ ਜਾਏ, ਹੁਣ ਚਰਚਾ ਵੀ ਹੋਵੇ। ਗੁਰੂ ਗ੍ਰੰਥ ਸਾਹਿਬ ਜੀ, ਹੈ ਗੁਰੂ ਅਰਜਨ ਦੇਵ ਜੀ, ਤੁਹਾਡੇ ਵਿਆਹ ਪਰਬ ਦੀਆਂ ਖੁਸ਼ੀਆਂ ਵਿੱਚ ਅਸੀਂ ਬੜਾ ਕੁਝ ਮੰਗਿਆ, ਅੱਜ ਤੁਹਾਨੂੰ ਲੈਣ ਵਾਸਤੇ ਅੱਜ ਤੁਸੀਂ ਆ ਜਾਓ। ਹਮ ਘਰ ਸਾਜਨ ਆਏ, ਸੱਚ ਹੈ ਜੇ ਸਿਰ ਦੇ ਵਿੱਚ ਉਹਦੀ ਯਾਦ ਆ ਗਈ ਤੇ ਤਾਰਾਂ ਅਕਾਲ ਪੁਰਖ ਨਾਲ ਜੁੜ ਜਾਂਦੀਆਂ ਨੇ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ, ਕੋਈ ਸੰਕਟ ਨਹੀਂ ਆਉਂਦਾ, ਕੋਈ ਜੁਨੀਆਂ ਨਹੀਂ ਆਉਂਦੀਆਂ, 84 ਲੱਖ ਜੁਨਾਂ ਤੋਂ ਮੁਕਤ, ਕੋਈ ਗਰਭ ਦਾ ਦੁੱਖ ਵਾਰ ਵਾਰ ਨਹੀਂ ਆਉਂਦਾ। ਐਸੀ ਪਾਵਰ ਹੈ ਮਹਾਰਾਜ ਦੇ ਨਾਲ।

ਇੰਜ ਮਹਾਰਾਜ ਸੇਵਕ ਤੋਂ ਗੁਰੂ ਅੰਗਦ ਬਣੇ। ਮਹਾਰਾਜ ਮਿਹਰ ਕਰਨ, ਤਰਸ ਕਰਨ, ਤੁਹਾਡਾ ਸਾਡਾ ਜੀਵਨ ਮਾਇਆ ਤੋਂ ਨਿਰਲੇਪ। ਦੁਨੀਆਂ ਦੇ ਪਦਾਰਥਾਂ, ਰੰਗਾਂ, ਲੋੜਾਂ ਜ਼ਰੂਰ ਹਨ, ਪਰ ਇਹਨਾਂ ਵਿੱਚ ਜਕੜੇ ਨਾ ਜਾਈਏ। ਗੁਰੂ ਅਰਜਨ ਦੇਵ ਜੀ, ਤਰਸ ਕਰਿਓ, ਆਪਣੇ ਘਰ ਦੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪਾ ਦਿਓ ਜੀ। ਸਾਡੇ ਤੁਹਾਡੇ ਸਭ ਦੇ ਕਾਰਜ ਰਾਸ ਨਾਨਕ ਨਾਮ ਚੜ੍ਹਦੀ ਕਲਾ। ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਫੁੱਲ ਚੁੱਕ ਦੀ ਖਿਮਾ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬਾਰ ਸ੍ਰੀ ਬੋਧੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਧਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ ਵੀ ਬਰਮਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਝੱਕਿਆ ਦੇਹੀ ਚਲਾਈ ਤੇ ਵਾਹੀ ਦੇਹ ਗੰਢੇੜ ਕੀਤਾ ਤੇ ਨਾ ਪਿਆਰਿਆ ਤੇ ਜਿਆਰਿਆਂ ਦੀ ਕਮਾਈ ਦਾ ਤੇ ਅੰਦਰ ਗਈ ਬੋਲੋ ਜੀ ਵਾਹਿਗੁਰੂ ਜਿੰਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਨ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਤੇ ਅੰਦਰ ਗਈ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾਲ ਗੁਰਦੁਆਰਾ ਹੁੰਦਾ ਧਿਆਨ ਦਰਗੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਰਤਾ ਹੋਵੇ ਜਦ ਆਮਰ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਥ ਸਦਾ ਸਾਹਿਜ ਦੇ ਤਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਿੱਤਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਰੋਟੀਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇਂ ਦਾਣੇ ਰਾਸ ਹੇ ਕੀ ਬਨਵਾਸ ਜੀ ਆਪ ਦੇ ਚੰਨ ਕਮਲਾਂ ਚ ਅਰਦਾਸ ਦਿੱਤਾ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾ ਰਹੇ ਸੰਗਤਾਂ ਨੂੰ ਦਰਸ਼ਨ ਦਰ ਦੇ ਕਿਨਾਰ ਦਿੱਤਾ ਜੀ ਹੋ ਬੇਅੰਤ ਬਾਣੀਆਂ ਦੇ ਪਾਠ ਐਸ ਵਕੀਲ ਬਣਾਈ ਰਾਜ ਕਿਸੇ ਗੰਡਾਲ ਦੇ ਚਰਨ ਜਾਸਾ ਕੀ ਵਾਰ ਸੰਬੂਲ ਕੀਰਤਨ ਕੀਤੇ ਨੇ ਛੇ ਬੜੀਆਂ ਨਾਮ ਸ਼ਬਦ ਕੀਰਤਨ ਤਾਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨ ਦੀ ਕਿਰਪਾ ਦਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਤਾਰੀ ਮਨ ਬੁੱਧੀ ਬਖਸ਼ਿਸ਼ ਕਰੋ ਤੰਤਰ ਗ੍ਰੰਥ ਤਾਰ ਪਿੱਤਾ ਜੀ ਆਪਦੇ ਚੰਨ ਕਮਲਾਂ ਦੇ ਅਰਦਾਸ ਦਿੱਤਾ ਜੀ ਨਕਸ਼ੇ ਸਾਹਿਬ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਿਆਹ ਪੁਰਬ ਦੀਆਂ ਖੁਸ਼ੀਆਂ ਦੇ ਤਾਰ ਪਿੱਤਾ ਜੀ ਉਹ ਗਰੀਬ ਨਿਵਾਜ ਆਪ ਦੇ ਚਰਨਾਂ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਪਿੰਡ ਸ੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਸਾਰ ਪਿੱਤਾ ਜੀ ਗੁਰੂ ਸਾਹਿਬਾਂ ਦੇ ਵਿਆਹ ਪ੍ਰਭ ਦੀਆਂ ਖੁਸ਼ੀਆਂ ਵਿੱਚ ਆਪ ਦੀ ਪਿੱਤਰਕਾਰੀ ਤੁਰਕੀ ਬਣੀ ਜੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਨੇ ਗੁਰੂ ਸੱਚੇ ਪਾਤਸ਼ਾਹ ਜੀ ਆਪ ਸੇਵਾ ਲੈ ਰਹੇ ਨੇ ਕਿਰਪਾ ਕਰੋ ਸਾਹ ਜੀ ਮਿਹਰ ਕਰੋ ਗਰੀਬ ਨਿਵਾਜ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖੋ ਸੰਗਤਾਂ ਦੇ ਅੱਜ ਸਾਰੇ ਕਾਰਜ ਨਿਵਿਘਤਾ ਸਾਹਿਬ ਗੁਰਦੁਆਰ ਕਿਰਪਾ ਕਰੋ ਗਰੀਬ ਨਿਵਾਜ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੋ ਆਪਣੇ ਸੇਵਕ ਆਪ ਰਾਜਮਾਨ ਰੱਖੋ ਅਤੇ ਸੰਗਤਾਂ ਨੂੰ ਸਦਾ ਏਕਤਾ ਸਵਾਗਤ ਪਿਆ ਅੱਜ ਬਖਸ਼ਿਸ਼ ਕਰਕੇ ਚਾਚੀ ਕਲਾ ਬਖਸ਼ੋ ਅਤੇ ਹਮੇਸ਼ਾ ਵਾਸਤੇ ਇਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਗਰੀਬ ਨਿਵਾਜ ਉਰਬਾਂ ਨੂੰ ਚਾਚੀ ਕਲਾ ਮਨਾਉਂਦੇ ਰਹਿਣ ਵਾਸਤੇ ਸਾਫ ਸੰਗਤਾਂ ਨੂੰ ਗਰੀਬ ਨਿਵਾਜ ਉਦਮ ਬਖਸ਼ਣਾ ਉਤਸ਼ਾਹ ਬਖਸ਼ਣਾ ਪ੍ਰੇਮ ਦੀ ਦਾਲ ਬਖਸ਼ੋ ਦੇ ਉਰਬਾਂ ਨੂੰ ਬਣਾਉਂਦੇ ਰਹਿਣ ਵਾਸਤੇ ਚਾਚੀ ਕਲਾ ਬਖਸ਼ ਕਰੋ ਭਾਵਨਾ ਦਾਲ ਨੂੰ ਕਬਾਲਤਾ ਕਰੋ ਜੀ ਗੁਰੂ ਜੀ ਨਿਵਾਜ ਬਖਸ਼ ਕਰ ਦਿੱਤਾ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੁੱਤਰ ਕਲਾਮ ਸ਼ਾਹ ਜੀ ਦੇ ਗਿਆ ਤਿਆਰ ਕਰ ਹੱਥ ਦਿੱਤਾ ਆਪ ਦੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਧ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਦ ਸਵਾਦ ਆਪ ਜੀ ਦਾ ਨਾਮ ਜਪੇ ਬਖਸ਼ ਕਰੋ ਦਤਾਰ ਸੰਗਤਾਂ ਵੱਲੋਂ ਲੰਗਰਾਂ ਦੀ ਢੋਟ ਸੇਵਾ ਰਹੀ ਹੈ ਪ੍ਰਵਾਨ ਕਰਨੀ ਕਿਰਪਾ ਕਰੋ ਦਤਾਰ ਬੇਅੰਤ ਬੇਅੰਤ ਮਾਏ ਸੇਵਾ ਰਹੀ ਹੈ ਚਰਨਾ ਪ੍ਰਵਾਨ ਕਮਾਈਆਂ ਸਮਰਨ ਕਰੋ ਜੀ ਗੁਰੂ ਜੀ ਮਹਾਰਾਜ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸੰਘਾਂ ਸੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਨਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਵਿੱਚ ਨਿਭਾਲਤਾ ਕਰੋ ਗਰੀਬ ਨਿਵਾਜ ਜੀ ਇਹ ਦਤਾਰ ਜੀ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੀ ਆਈਆਂ ਸਾਫ ਸੰਗਤਾਂ ਜਹਾਜ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਦ ਫਿਰ ਹੁਣ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਮਹਾਰਾਜ ਕਿਰਪਾ ਕਰੋ ਖਾਸ ਸੰਬੰਧ ਖਾਸ ਸੰਬੰਧ ਅਤੇ ਸੇਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋਜ ਦਾਲ ਬਖਸ਼ੋ ਧਿਆਨ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ ਪਾਲਦਾ ਕਰੋ ਜੀ ਗੁਰੂ ਜੀ ਮਹਾਰਾਜ ਦੂਰ ਦਰਾਜਾ ਕਰਾਂ ਬੈਠੀਆਂ ਲੰਘ ਕਿੱਤਾ ਕਿ ਸਰਵਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ
ਸਾਰਾ ਆਪਣੀ ਬਖਸ਼ਿਸ਼ ਕੀਤੀ ਹੈ ਸੰਗਤ ਨੂੰ ਤਾਂ ਬਖਸ਼ੇ ਨੇ, ਸੰਗਤ ਆਪਣੇ ਚਰਨਾਂ ਧੰਨਵਾਦ ਕਰਦੇ ਆ, ਸ਼ੁਕਰੀਆ ਅਦਾ ਕਰਦੇ ਆ, ਬੇਅਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਨੇ, ਚਰਨਾਂ ਪ੍ਰਵਾਨ ਕਰੋ, ਬੱਚਿਆਂ ਦੀਆਂ ਕਮਾਈਆਂ ਸਬਲ ਕਰੋ, ਘਰ ਜਵਾਬ ਦਿੱਤਾ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਤਾਂ ਪੂਰੀਆਂ ਕਰੋ ਜੀ, ਸੱਚੇ ਪਾਤਸ਼ਾਹ ਜੀ ਮਿਹਰ ਕਰੋ, ਤਾਂ ਦਿਨ ਵਰਗ ਦਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪਣੀ ਸੰਗਤਾਂ ਸੱਚੇ ਪਾਤਸ਼ਾਹ ਜੀ ਆਲ ਸੰਸਾਰ ਦਾ ਬਖਸ਼ੋ, ਆਪਣੀ ਸੰਗਤਾਂ ਦਾ ਅੱਜ ਸਾਰੇ ਕਾਰਜ ਨਿਰਵਿਘਨਤਾ ਸਾਥ ਪੂਰਨ ਕਰੋ, ਕਿਰਪਾ ਕਰੇ ਆਪਣੀ ਸੰਗਤਾਂ ਦੀ ਆਪ ਰਾਜਮਾਨ ਰੱਖੋ ਜੀ, ਅਤੇ ਹਮੇਸ਼ਾ ਵਾਸਤੇ ਸੇਵਾ ਦੀ ਦਾਦ ਇਕਬਾਲ ਦਾ ਕਰੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਰੇ ਸੰਗਤਾਂ ਸੇਖੋ ਏਕ ਧੰਨਵਾਦ ਆਜਮਤ ਕਰਪਾਲ ਦਾ ਕਰੋ ਦਿੱਤਾ, ਬਿਰਦ ਕਰਾਓ ਸੱਚੇ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਦਰ ਕਰ ਸਦਾ ਸਦਾ ਦੇਵਿੰਦਰ ਸੰਗਤ ਦੇ ਸਮੂਹ ਪਰਿਵਾਰ ਨੂੰ ਦਸਤਾਰ ਆਪਣੇ ਦੋਹਤ ਦੋਹਤਿਆਂ ਜੀ ਕਾਂਗਰਸ ਸੱਚਾ ਦੀ ਕਲਾ ਵਾਸਤੇ ਬੇਨਤੀ ਕਰਦੇ ਆ, ਫਿਰ ਤੁਹਾਰੇ ਹਾਲ ਵਿੱਚ ਆਪਣੇ ਪ੍ਰਵਾਨ ਕਰੋ ਜੀ, ਸੱਚੇ ਪਾਤਸ਼ਾਹ ਡਾਕਟਰ ਰਜਿੰਦਰ ਸਿੰਘ ਮਹੰਤ ਪਰਿਵਾਰ ਦੀ ਚਾਢੀ ਕਲਾ ਵਾਸਤੇ ਬੇਅੰਤ ਮਾਰੇ ਹਾਲ ਵਿੱਚ ਆਪਣੇ ਪ੍ਰਵਾਨ ਕਰੋ ਜੀ, ਕ੍ਰਿਮੀ ਜਵਾਹਰ ਕਸ਼ਮੀਰਾ ਸਿੰਘ ਪਰਿਵਾਰ ਦੀ ਸੱਚਾ ਦੀ ਚਾਢੀ ਕਲਾ ਵਾਸਤੇ ਬੇਅੰਤ ਮਾਇਆ ਭੇਟਾ ਕਰਨਾ ਚਾਹੁੰਦਾ ਪ੍ਰਵਾਨ ਕਰੋ ਜੀ, ਕੀ ਮੈਂ ਸ਼ੇਰਗੜ੍ਹ ਪਰਿਵਾਰ ਵੱਲੋਂ ਬੇਅੰਤ ਮਾਇਆ ਭੇਟਾ ਆਪ ਚਾਹੁੰਦਾ ਪ੍ਰਵਾਨ ਕਰੋ ਜੀ, ਤਾਂ ਕਿਰਪਾ ਕਰੋ ਸ਼ੇਰਗੜ੍ਹ ਪਰਿਵਾਰ ਵਿੱਚ ਚਾਂਦੂ ਸੋਖਿਆਂ ਦੀ ਚੜ੍ਹ ਕਲਾ ਬਖਸ਼ੋ ਦਾ ਆਪ ਰਾਜ ਵਰਖੋ ਕਮਾਈਆਂ ਸਬਰ ਕਰੋ ਜੀ, ਗੁਰੂ ਗ੍ਰੀ ਵਿਭਾਗ ਕਿਰਪਾ ਕਰੋ ਪਾਤਸ਼ਾਹੀਓ ਮਿਹਰ ਕਰਨੀ ਬਖਸ਼ਿਸ਼ ਕਰਨੀ, ਅੰਮ੍ਰਿਤ ਵੇਹ ਤੋਂ ਲੈ ਕੇ ਦਰ ਤੇ ਆਈਆਂ ਸਾਰ ਸੰਗਤਾਂ ਦੇ ਆਜੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ ਸਾਗਤਾਂ ਦਰ ਦੇ ਸਿਰ ਫੁਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ, ਗੁਰੂ ਜੀ ਵਿਭਾਗ ਬੇਅੰਤ ਪਰਿਵਾਰ ਵੱਲੋਂ ਬੇਅੰਤ ਮਾਇਆ ਬੇਅੰਤ ਰਸਤਾ ਆਪਦੇ ਲੰਗਰਾਂ ਦੇ ਗਾਂ ਸੋਨੇ ਮੰਦਰਾਂ ਵਾਸਤੇ ਹਾਲ ਵੀ ਪ੍ਰਵਾਨ ਕਰੋ, ਕਮਾਈਆਂ ਸਬਲ ਕਰੋ, ਸ਼ੁਭਕਾਮਨਾ ਪੂਰਨ ਦਿੱਤਾ, ਸਤਿਗੁਰੂ ਜੀ ਵਿਭਾਗ ਸਾਰੇ ਸੰਗਤਾਂ ਦੇ ਪਰਿਵਾਰਾਂ ਵਿੱਚ ਚਾਂਦੂ ਦੀ ਸੋਖ ਚਾਂਡੀ ਚਾਂਡੀ ਕਲਾ ਕਾਰੀ ਗਰੀਬਾਂ ਦੀ ਕਿਰਪਾ ਕਰੋ, ਤਾਂ ਧੰਨ ਗੁਰੂ ਜੀ ਦੇਵ ਸੱਚੇ ਪਾਤਸ਼ਾਹ ਜੀ ਮਿਹਰ ਕਰੋ, ਆਉਣ ਵਾਲੇ ਸਮੇਂ ਜੀ ਇਸ ਤਰ੍ਹਾਂ ਮੇਰੇ ਵਾਸਤੇ ਰੱਖੋ, ਅਰੇ ਗਰੀਬ ਰਿਵਾਜ ਸਾਰੇ ਸੰਗਤਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਜਦੋਂ ਅੰਗ ਸੰਗਤ ਸਾਡਾ ਬੱਚੋ ਸਾਰੇ ਸੰਗਤਾਂ ਆਪਣੀ ਚਾਨਣਾ ਜੋੜ ਰੱਖੋ, ਗੁਰਬਾਣੀ ਦਾ ਪਿਆਰ ਬੱਚੇ ਦਾ ਦਿੱਤਾ, ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ, ਭੁੱਲਣ ਤੋਂ ਮਾਹੀ ਬਖਸ਼ੋ ਦਿੱਤਾ, ਫਿਰ ਰੁਕਨਾਮੇ ਬਖਸ਼ਿਸ਼ ਕਰਕੇ ਉਪਰੰਤ ਸਾਹਿਬ ਰਾਜਾ ਦੇ ਸੱਚੇ ਪਾਤਸ਼ਾਹ ਦੇ ਵਿਆਹ ਪ੍ਰਭੂ ਦੀਆਂ ਖੁਸ਼ੀਆਂ ਜਾਜ ਦੇ ਕਿਰਨ ਦੁਆਰਾ ਵਾਸਤੇ ਰਮਦਾਸ ਜੀ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਾਨਣਾ ਪ੍ਰਵਾਨ ਦੀ ਬਣਾਓ, ਸ਼ੁੱਧ ਅਤੇ ਬਿੱਤ ਸਵਾਲਾਂ ਦੀ ਗੁਆ ਦਿੱਤਾ, ਸਹੀ ਪਿਆਰੇ ਮੈਨੂੰ ਜਿਹਨੇ ਪੰਜਾਬ ਦਾ ਨਾਮ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

0: ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਠ ਪੜ੍ਹੇ ਵਾਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਾ ਸਿਓ ਸੰਗਨਾ ਛੁਟਕਿਓ ਅਨਕ ਅਹਨ ਬੁੱਧ ਵਾਧੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਸਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਹੁਕਮਨਾਮਾ ਸਰਵਣ ਕਰਕੇ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆਹ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਮਾਲ ਦੀ ਗੱਲ ਹੋਈ ਅੱਜ ਅਰਦਾਸ ਉਪਰੰਤ ਸਾਨੂੰ ਸੂਹੀ ਮਹਿਲਾ ਚੌਥਾ ਬਖਸ਼ਿਸ਼ ਹੋਇਆ ਹੈ ਹੁਕਮਨਾਮਾ ਜੋ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਅਤੇ ਨਾਲ ਸੂਹੀ ਰਾਗ ਖੁਸ਼ੀ ਦਾ ਰਾਗ ਹੈ ਅਤੇ ਅੱਜ ਆਪਾਂ ਮਨਾ ਰਹੇ ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਿਆਹ ਦਾ ਪੁਰਬ। ਕਿੰਨਾ ਢੁੱਕਵਾਂ ਹੈ ਉੱਥੇ, ਕਮਾਲ ਦੀ ਗੱਲ ਹੋਈ। ਅਤੇ ਜਿੰਨੇ ਵੀ ਆਨੰਦ ਕਾਰਜ ਹੁੰਦੇ ਨੇ ਸਾਰਿਆਂ ਦੇ ਆਨੰਦ ਕਾਰਜਾਂ ਵੇਲੇ ਇਹ ਲਾਵਾਂ ਦਾ ਪਾਠ ਪੜਿਆ ਜਾਂਦਾ ਹੈ ਅਤੇ ਲਾਵਾਂ ਦੇ ਪਾਠ ਦੇ ਅੰਦਰ ਚਾਰੇ ਲਾਵਾਂ ਸਾਨੂੰ ਆਪਣੇ ਜੀਵਨ ਦੇ ਅੰਦਰ ਉਹਨਾਂ ਦੇ ਮੁਤਾਬਕ ਚੱਲ ਕੇ ਆਪਣਾ ਵਿਆਹਤਾ ਜੀਵਨ ਬਿਤਾਉਣ ਦੀ ਸਿੱਖਿਆ ਦਿੰਦੀਆਂ ਨੇ, ਉਪਦੇਸ਼ ਦਿੰਦੀਆਂ ਨੇ ਅਤੇ ਨਾਲ ਅਖੀਰ 'ਤੇ ਕੀ ਹੋ ਜਾਂਦਾ ਫਿਰ ਜਦੋਂ ਉਸ ਦੀ ਸਿੱਖਿਆ 'ਤੇ ਚੱਲੀਏ ਅਤੇ ਗੁਰੂ ਸਾਹਿਬ ਨਾਲ ਮਨਾਪ ਹੋ ਜਾਂਦਾ ਪਰਮਾਤਮਾ ਨਾਲ। ਕਮਾਲ ਦੀ ਗੱਲ, ਕਮਾਲ ਦੀ ਗੱਲ। ਆਪਾਂ ਨੂੰ ਤਾਂ ਕਾਹਲੀ ਬੜੀ ਹੁੰਦੀ ਛੇਤੀ ਕਰਦੇ ਹੋ ਜੀ, ਸਾਨੂੰ ਕਹਿੰਦੇ ਆਪ ਭਾਵੇਂ ਸਾਰਾ ਦਿਨ ਲਾਏ ਹੋਣ, ਗੁੱਸਾ ਨਾ ਕਰਨਾ, ਮੈਂ ਵੀ ਨਾਲ ਸ਼ਾਮਿਲ ਤੁਹਾਡੇ। ਜਦੋਂ ਇੱਥੇ ਬਾਣੀ ਦੀ ਗੱਲ ਹੁੰਦੀ ਆ ਆਪਾਂ ਕਹਿੰਦੇ ਨਹੀਂ ਛੇਤੀ ਕਰ ਦਿਓ ਜੀ, ਇੱਕ ਮਿੰਟ ਜੀ ਕਰ ਦਿਓ ਭਾਵਾਂ। ਹੱਦ ਹੋ ਗਈ ਆ ਜੀ, ਬਾਣੀ ਲਈ ਸਾਨੂੰ ਟਾਈਮ ਹੀ ਨਹੀਂ ਰਿਹਾ। ਕਿਉਂ, ਬਾਣੀ ਲਈ ਤਾਂ ਟਾਈਮ ਹੋਣਾ ਚਾਹੀਦਾ ਸੀ। ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬੜੀਆ ਬਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਰ ਸੰਗਤ ਭੱਜ ਕੇਵਲ ਨਾਮ। ਉਹ ਤਾਂ ਸਾਰ ਸੰਗਤ ਵਿੱਚ ਬੈਠ ਕੇ ਆਪਾਂ ਨੇ ਨਾਮ ਨੂੰ ਸੁਣਨਾ ਸੀ। ਆਪਾਂ ਨੂੰ ਤਾਂ ਕਾਹਲੀ ਹੋ ਗਈ ਬੜੀ, ਕਮਾਲ ਹੋਈ ਆ। ਦੂਜਾ, ਆਪਾਂ ਬੜੇ ਮੌਜ ਨਾਲ ਆਉਂਦੇ ਜੀ, ਮੈਂ ਵੀ ਨਾਲ ਸ਼ਾਮਲ ਹਾਂ। ਕਿਉਂ, ਉੱਥੇ ਕਿਹੜੀ ਕਾਹਲੀ ਜੀ, ਜਦੋਂ ਮਰਜ਼ੀ ਚੱਲਾਂਗੇ ਗੁਰਦੁਆਰੇ, ਆਨੰਦ ਕਾਰਜ ਤਾਂ ਹੋ ਹੀ ਜਾਣੇ ਆ, ਆਪਣੇ ਮਨ 'ਚ ਇਹ ਹੁੰਦਾ। ਪਰ ਨਹੀਂ ਪਿਆਰਿਓ, ਰਾਗ ਸੂਹੀ 12 ਤੋਂ ਪਹਿਲਾਂ ਹੈ, ਇਸ ਦਾ ਕੀਰਤਨ ਹੋਣਾ, ਲਾਵਾਂ ਦਾ ਪਾਠ ਹੋਣਾ ਇੱਥੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਤੇ ਨਾਲ ਉਹਨਾਂ ਦਾ ਕੀਰਤਨ ਵੀ ਹੋਣਾ ਜਦੋਂ ਪਰਿਕਰਮਾ ਕੀਤੀਆਂ ਜਾਣੀਆਂ ਨੇ। ਤਾਂ ਫਿਰ ਆਪਾਂ ਸੋਚਿਆ ਹੀ ਕਦੇ ਨਹੀਂ, ਕਿਉਂ ਸਾਨੂੰ ਫੋਟੋ ਦੀ ਲੋੜ ਹੈ। ਫੋਟੋਆਂ ਸਾਡੀਆਂ ਸਾਰੀਆਂ ਛਪ ਜਾਣ, ਜਿੰਨੀਆਂ ਵੀ ਹੋ ਜਾਣ, ਹਜ਼ਾਰਾਂ ਹੀ ਭਾਵੇਂ ਘਰ, ਸਾਰੀ ਦਿਹਾੜੀ ਲੰਘ ਜਾ, ਫਿਰ ਚੱਲਾਂਗੇ ਜਦੋਂ ਵਿਹਲ ਹੋ ਜੂਗਾ ਫੋਟੋਆਂ ਤੋਂ। ਗੁੱਸਾ ਨਾ ਕਰਨਾ, ਆਪਾਂ ਸਾਰੇ ਇਸ ਗੱਲ 'ਚ ਹਾਂ, ਮੈਂ ਵੀ ਨਾਲ। ਕਮਾਲ ਦੀ ਗੱਲ ਹੋਈ, ਉਹ ਫੋਟੋਆਂ ਦਾ ਕੀ ਫਾਇਦਾ ਹੋਇਆ ਜੀ, ਉਹ ਤਾਂ ਆਪਾਂ ਧੂੜ ਜੋ ਮਿੱਟੀ ਪੈਣੀ ਉਹਦੀ ਐਲਬਮ 'ਤੇ, ਗੁੱਸਾ ਨਾ ਕਰਨਾ। ਕਿਸੇ ਦੇ ਧੂੜ ਵੀ ਨਹੀਂ ਉਹਦੀ ਲਾਉਣੀ, ਵੀ ਸਾਰਿਆਂ ਦੀ ਸੱਚਾਈ ਆ ਇਹ। ਹਜ਼ਾਰਾਂ ਡਾਲਰ ਫੋਟੋਆਂ 'ਤੇ ਲੱਗ ਜਾਂਦੇ ਨੇ, ਗੁਰੂ ਘਰ ਦੇਣ ਲੱਗਿਆਂ ਨੇ, ਨਹੀਂ ਜੀ ਹਾਂ ਮੇਰਾ ਹੱਥ ਦੇਖਣਾ ਜੀ, ਆਹ ਹਾਲ ਹੋਣਾ। ਕਿੱਥੇ ਲਾਉਣੇ ਸੀ, ਜਿੱਥੇ ਲਾਉਣੇ ਸੀ ਉੱਥੇ ਲਾਏ ਨਹੀਂ, ਜਿੱਥੇ ਨਹੀਂ ਸੀ ਲਾਉਣੇ ਉੱਥੇ ਮਿੱਟੀ ਪਈ ਜਾਂਦੀ। ਹੁਣ ਹੋਰ ਕੀ ਹੋਣਾ ਫਿਰ, ਗੁੱਸਾ ਨਾ ਕਰਨਾ। ਮੈਨੂੰ ਗੁਰੂ ਨੇ ਸੋਚ ਦਿੱਤੀ, ਮੈਂ ਆਪ ਨਾਲ ਸਾਂਝੀ ਕਰ ਰਿਹਾ, ਇੰਟਰਨੈਟ 'ਤੇ ਆ ਰਹੀ ਆ, ਠੀਕ ਆ, ਮੇਰੇ 'ਤੇ ਇੰਟਰਨੈਟ 'ਤੇ ਲੇਖ ਵੀ ਆ ਜਾਣਾ ਬੜਾ ਸੋਹਣਾ, ਤਾਂ ਵੀ ਕੋਈ ਨਹੀਂ, ਕਿਉਂਕਿ ਜਿੰਨੀ ਕਿਸੇ ਦੀ ਵੱਡੀ ਹੋਵੇ ਉਨਾ ਚੰਗਾ ਹੈ, ਉਹ ਉਨਾ ਮੇਰਾ ਮੇਰੇ ਪਾਪ ਧੋਤੇ ਜਾਂਦੇ ਨੇ ਗੁਰੂ ਦੀ ਬਖਸ਼ ਵਾਲਾ, ਰੋਜ਼ ਹੀ ਧੋ ਹੋ ਜਾਂਦੇ। ਬੜੀ ਮੌਜ ਲੱਗੀ ਆ। ਆਓ ਹੁਣ ਸੂਚਨਾਵਾਂ ਸਾਂਝੀਆਂ ਕਰ ਲਈਏ ਜੀ। ਸਭ ਤੋਂ ਪਹਿਲਾਂ ਤਾਂ ਹੈ ਦਸਵੰਧ ਕੱਢਣੀ, ਜੋ ਆਪਾਂ ਨੌਰਥ ਅਤੇ ਸਾਊਥ ਹਾਲ ਬਣਾ ਰਹੇ ਹਾਂ, ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਮਾਇਆ ਦੇ ਕੇ ਅਤੇ ਜਲਦੀ ਬਣਵਾ ਲਈਏ। ਦੂਜਾ, ਸਹਿਜ ਪਾਠ ਬਾਣੀ ਵਾਲੇ ਪਾਸੇ ਲੱਗੀਏ, ਸਭਾ ਦੇ ਭੱਲੇ ਲਈ ਆਪਾਂ ਫਿਰ ਆਰੰਭ ਕਰ ਲਈਏ। ਬਹੁਤ ਸਾਰੇ ਪਰਿਵਾਰਾਂ 'ਤੇ, ਬਹੁਤ ਸਾਰਿਆਂ ਵਿਅਕਤੀਆਂ 'ਤੇ, ਬੀਬੀਆਂ ਬਜ਼ੁਰਗਾਂ 'ਤੇ, ਨੌਜਵਾਨਾਂ 'ਤੇ, ਬੱਚੀਆਂ 'ਤੇ ਗੁਰੂ ਬਖਸ਼ ਕਰ ਰਿਹਾ ਹੈ। ਸਾਡੇ ਗੁਰੂ ਘਰ ਜਦੋਂ ਵੀ ਸਹਿਜ ਜਵਾਨ ਦੇ ਭੋਗ ਪੈ ਜਾਂਦੇ ਨੇ ਉਹ ਅਗਲੇ ਆਰੰਭ ਕਰ ਦਿੰਦੇ ਨੇ। ਸੋ ਇਸ ਵਾਰ ਵੀ ਆਪਾਂ ਕਰ ਲਈਏ ਇੱਦਾਂ, ਗੁਰੂ ਨੇ ਬਖਸ਼ ਕਰਨੀ ਸਾਡੇ 'ਤੇ, ਆਪਾਂ ਤਾਂ ਨਹੀਂ ਕੁਛ ਵੀ ਕਰਦੇ ਜੀ, ਉਹਦੀ ਬਖਸ਼ ਹੋਣੀ ਹੈ, ਉਹਨੇ ਰਖਵਾ ਲੈਣਾ ਪਾਠ, ਉਹਨੇ ਫਿਰ ਸੰਪੂਰਨ ਵੀ ਕਰਵਾ ਲੈਣਾ। ਸੋ ਕਰਨੀ ਕਿਰਪਾ, ਆਪਣੇ ਨਾਮ ਵੀ ਦੇ ਦੇਣੇ ਸ਼ੁਰੂ ਕਰ ਦਿਓ। ਅੱਗੇ ਚੱਲੀਏ, ਸਾਡਾ ਇਹ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਆਪਾਂ ਜਾਰੀ ਰੱਖੀਏ ਸਹਿਜ ਪਾਠ ਦਾ, ਸਾਰੀਆਂ ਸੰਗਤਾਂ ਚਾਹੁੰਦੀਆਂ ਨੇ ਅਤੇ ਗੁਰੂ ਕਿਰਪਾ ਕਰੇ ਸਾਡੇ 'ਤੇ ਕਿਰਪਾ ਕਰਕੇ ਸਭ ਤੋਂ ਜਾਰੀ ਰੱਖੇ। ਅੱਗੇ ਚੱਲੀਏ ਜੀ, ਹੁਣ ਅੱਜ ਡਾਕਟਰ ਅਲੰਕਾਰ ਸਿੰਘ ਜੀ ਜੋ ਹੈਗੇ ਨੇ ਡੀਨ ਪਟਿਆਲਾ ਯੂਨੀਵਰਸਿਟੀ ਦੇ ਅੰਦਰ ਗੁਰਮਤਿ ਸੰਗੀਤ ਦੇ, ਉਹ ਆ ਕੇ ਸਾਡੇ ਪਾਸ ਕੀਰਤਨ ਕਰਨਗੇ 11:20 ਤੋਂ 12:30 ਵਜੇ ਤੱਕ। ਸੋ ਆਪ ਜੀ ਨੇ ਜ਼ਰੂਰ ਆ ਕੇ ਉਸ ਵੇਲੇ ਹਾਜ਼ਰੀ ਭਰਨੀ ਦੀ ਕੋਸ਼ਿਸ਼ ਕਰਨੀ ਹੈਗੀ ਆ। ਅੱਜ ਜਿਵੇਂ ਆਪ ਜੀ ਨੂੰ ਪਤਾ, ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਆਹ ਦੇ ਪੁਰਬ ਨੂੰ ਮਨਾ ਰਹੇ ਨੇ। ਪਿਛਲੇ 3 ਦਿਨਾਂ ਤੋਂ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਗੁਰੂ ਕੇ ਲੰਗਰ ਦੀ ਸੇਵਾ ਕਰ ਰਹੇ ਨੇ। ਗੁਰੂ ਉਹਨਾਂ ਦੀ ਸੇਵਾ ਥਾਂ ਪਾਏ, ਚੜ੍ਹਦੀਆਂ ਕਲਾਂ ਬਖਸ਼ੇ, ਨਾਮਦਾਨ ਬਖਸ਼ੇ ਜੀ। ਕੱਲ੍ਹ ਦਾ ਚੇਤਾ ਕਰੀਏ ਜੀ, ਹੁਣ ਕੱਲ੍ਹ ਜ਼ਰੂਰੀ ਆਉਣਾ ਪੈਣਾ। ਸਿੱਖ ਧਰਮ ਦੇ ਅੰਦਰ ਰੋਜ਼ ਗੁਰੂ ਘਰ ਆਉਣ ਦੀ ਹਦਾਇਤ ਹੈ ਵੈਸੇ ਤਾਂ, ਪਰ ਮੇਰੇ ਤੋਂ ਨਹੀਂ ਆਖਦਾ, ਮੈਂ ਕਿਵੇਂ ਚਾਹੁੰਦਾ, ਗੁਰੂ ਕਿਰਪਾ ਕਰੇ ਰੋਜ਼ ਆਉਣ ਦੀ ਉੱਦਮ ਬਖਸ਼ੇ। ਕੱਲ੍ਹ ਨੂੰ ਕਿਉਂ ਜੀ ਆਉਣਾ ਪੈਣਾ, ਅਤੇ ਪਰਸੋਂ ਵੀ ਆਉਣਾ ਪੈਣਾ, ਅਤੇ ਬੁੱਧਵਾਰ ਫਿਰ ਆ ਜਾਣਾ, ਉਦੋਂ ਵੀ ਆਉਣਾ ਪੈਣਾ। ਕਿਉਂ ਕੱਲ੍ਹ ਨੂੰ? ਕਿਉਂ ਕੱਲ੍ਹ ਨੂੰ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ ਹੈ ਜੀ, ਜਨਮ ਦਿਨ ਹੈ ਕੱਲ੍ਹ ਉਹਨਾਂ ਦਾ, ਇਸ ਕਰਕੇ ਸ਼ਾਮ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਇਸ ਪਾਸੇ ਹੋਣਗੇ। ਅਤੇ ਪਰਸੋਂ ਨੂੰ 6ਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ 52 ਰਾਜੇ ਵੱਖ ਵੱਖ ਕੌਮਾਂ ਦੇ ਵੱਖ ਵੱਖ ਧਰਮਾਂ ਦਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਛੁਡਾਇਆ ਸੀ, ਕਮਾਲ ਦੀ ਗੱਲ। ਫਿਰ 4 ਜੁਲਾਈ ਆ ਗਈ ਜੀ ਅੱਗੇ, ਨਾ 3, 4, 5 ਨੂੰ ਹੋ ਰਿਹਾ ਜੀ ਵੱਡਿਆਂ ਦਾ ਨਾਮ ਸਿਮਰਨ ਦਾ ਕੈਂਪ ਲਾਇਬ੍ਰੇਰੀ 'ਚ। ਜੁਲਾਈ 4 ਨੂੰ ਇੰਡੀਪੈਂਡੈਂਸ ਡੇ ਹੋਣ ਕਰਕੇ ਸ਼ਾਮ ਦੇ ਦੀਵਾਨ ਜੋ ਹਨ ਵਿਸ਼ੇਸ਼ ਤੌਰ 'ਤੇ ਹੋਣਗੇ। ਆਈਸਕ੍ਰੀਮ ਦਾ ਪ੍ਰੋਗਰਾਮ ਵੀ ਹੋਏਗਾ ਵੱਖ ਵੱਖ ਤਰ੍ਹਾਂ ਦਾ, ਬੱਚੇ ਬੱਚੀਆਂ ਵਾਸਤੇ, ਆਪਣੇ ਵਾਸਤੇ, ਵੱਡਿਆਂ ਵਾਸਤੇ ਵੀ। ਅਤੇ 5 ਨੂੰ ਵੀ ਵਿਸ਼ੇਸ਼ ਦਿਨ ਹੈ, ਕਮਾਲ ਦੀ ਗੱਲ, ਲਗਭਗ ਰੋਜ਼ ਹੀ ਹੋ ਗਿਆ ਜੀ, ਫਿਰ ਚੰਗਾ ਹੋ ਗਿਆ ਬਹਾਨੇ ਨਾਲ ਗੁਰੂ ਘਰ ਆਉਣਾ, ਸਾਡੇ ਲਈ ਗੁਰੂ ਬਖਸ਼ ਕਰੇ। 5 ਨੂੰ ਜੁਲਾਈ ਨੂੰ ਹੈ ਜੀ ਨੀਂਹ ਪੱਤਰ ਰੱਖਿਆ ਗਿਆ ਸੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦਾ। 9 ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ। 16 ਜੁਲਾਈ ਨੂੰ ਸੁਗਰਾਂਦ ਆ ਗਈ ਜੀ, ਅਤੇ ਨਾਲ ਸ਼ਹੀਦੀ ਭਾਈ ਧਾਰੂ ਸਿੰਘ ਜੀ ਦੀ। ਜੁਲਾਈ 13 ਤੋਂ ਲੈ ਕੇ 17 ਤੱਕ ਗੁਰਮਤਿ ਕੈਂਪ ਲੱਗ ਰਿਹਾ ਬੱਚੇ ਬੱਚੀਆਂ ਦਾ, 6 ਸਾਲ ਤੋਂ ਲੈ ਕੇ 15 ਸਾਲ ਦਿਆਂ ਦਾ, ਜਿਹਨਾਂ ਨੇ ਫਰੀ ਹੈਗਾ ਦਾਖਲਾ, ਹਰ ਐਤਵਾਰ ਹੋ ਰਿਹਾ ਆਪ ਵੀ ਜਿਹਨੇ ਵੀ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਦਾਖਲ ਕਰਾ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਜੀ। ਹੁਣ ਮੈਂ ਸਮਾਂ ਮੁੱਖ ਰੱਖਦਾ ਹੋਇਆ ਬੇਨਤੀ ਕਰਾਂ ਸਤਿਕਾਰਯੋਗ ਪੰਥ ਵਿਦਵਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਨੂੰ ਕਿ ਉਹ ਅੱਜ ਦੇ ਹੁਕਮਨਾਮੇ ਦੀ ਕਥਾ ਸਾਨੂੰ ਸਰਵਣ ਕਰਾਉਣ ਜੀ, ਠੀਕ 10 ਵਜੇ ਤੱਕ। 10 ਵਜੇ ਤੋਂ ਬਾਅਦ ਫਿਰ ਕੀਰਤਨ ਅਤੇ ਬਾਕੀ ਪ੍ਰੋਗਰਾਮ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧਰਨ ਗਗਨ ਅਵਖੰਡ ਮੈਂ ਜੋਤ ਸਭ ਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਵਾਹਿਗੁਰੂ ਜੀ ਸੋਹੀ ਮਹਲਾ ਚੌਥਾ

सतगुर गुर पूरा आराधाओ सब किल विख पाप गवाया सहज आनंद हो आवड भागी मन हर हर मीठा लाया जन कहे नानक लाव पहली आरंभ काज रचाया जन कहे नानक लाव पहली आरंभ काज रचाया। परम सन्मान योग धन धन सतगुरु साहिब श्री गुरु ग्रंथ साहिब महाराज जी दी पावन गोदी च सभाए मान गुरु सवारी साध संग जीओ करो रसना पितर आखो वाहे गुरु जी का खालसा वाहे गुरु जी की फतेह। गुरु पातशाह जी टुटे हन रहमत कीती है सानू सब नू सतगुर जी दी पावन हजूरी च सभाए मान हो करके तुरकी बाणी नाल जुड़न दा सुभाग बख्शिश कीता है। मेरे सतगुरु जी दी रहमत नाल सत्कार जो गुरु के कीर्तनीए आप जी नूं गुरबाणी कीर्तन श्रवण करवा के गए ने उपरंत रोजाना दी तरह गुरु पातशाह जी वल्लों अमृत वेले प्रकाश भई होण वक्त पहला हुक्मनामा जो साडे संगतां दे नाम जारी करदे ने उहदी विचार कीती जांदी है। अज सतगुरु जी ने जिहड़ा पावन हुक्मनामा बख्शिश कीता है ये पावन शब्द जिसनूं लावां नां दी आपां बाणी कहने आ धन धन गुरु रामदास महाराज जी दी उच्चारण कीती हुई उस शहनशाह जी ने हुक्मनामे दे तौर ते बख्शिश कीती है। किड्डा सुभाग है कि अज सिख संगतां उचेचे तौर ते धन धन गुरु अर्जन देव महाराज जी दे पावन विआह पुरब नूं समर्पित हो करके समागम कर रहियां ने। उत्साह है समुचे श्री शंकर दे इलाके बिलगे इलाके दुआबे दे उस इलाके दीआं संगतां जिन्हां ते सतगुरु जी ने रहमत करके इन्हां नगरां नूं भाग लाए विआह पुरब नूं समर्पित हो करके अखंड पाठ भी चल रहे ने। संगतां पिछले दिनां तों लगातार दिन रात सेवा विच जुटियां ने वडभागे जिहड़े लाहा लै रहे ने ते इस सुभागे समागम दे दौरान सतगुरु जी ने हुक्मनामा बिलकुल उही बख्शिश कीता है जो विआह नाल संबंधित है। धन गुरु रामदास महाराज जी दी पावन ये पवित्र बाणी पढ़ के साडा आनंद कार जिहड़ा वो संपूर्ण हुंदा है। लावां लईआं जांदियां ने क्योंकि गुरमत ने सब तों सखैन मार्ग जिहड़ा वो ग्रिस्त धर्म नूं मन्निया है। निरंकार वल्लों सानूं मां बाप बख्शे गए जिन्हां ने साडी परवरिश कीती उन्हां दीआं रीझां उन्हां दीआं ख्वाहिशां उन्हां दीआं तमन्नावां हुंदियां मेरा बच्चा चंगे घर व्याया जाए
ਘਰ ਵਿੱਚ ਨੂੰਹ ਰਾਣੀ ਆਵੇ, ਪਰਿਵਾਰ ਜਿਹੜਾ ਅਗਾਂਹ ਵਧੇ ਫੁੱਲੇ, ਪੀੜ੍ਹੀ ਚੱਲੇ। ਇਹ ਸਿਧਾਂਤ ਗੁਰਮਤਿ ਦਾ ਹੈ। ਬਹੁਤੇ ਲੋਕ ਐਸੇ ਸਨ ਜੋ ਗ੍ਰਸਤ ਤੋਂ ਭਗੌੜੇ ਹੋ ਗਏ, ਜ਼ਿੰਮੇਵਾਰੀਆਂ ਨਾ ਸੰਭਾਲ ਸਕੇ, ਜੰਗਲਾਂ ਨੂੰ ਨਿਕਲ ਗਏ, ਘਰ ਬਾਰ ਤਿਆਗ ਕੇ ਸੰਨਿਆਸੀ ਹੋ ਗਏ ਅਤੇ ਆਪਣੇ ਆਪ ਨੂੰ ਗ੍ਰਸਤੀ ਤੋਂ ਉੱਪਰ ਸਮਝਣ ਲੱਗ ਪਏ। ਅਤੇ ਸੰਸਾਰੀ ਲੋਕ ਵੀ, ਗ੍ਰਸਤੀ ਲੋਕ ਵੀ ਉਹਨਾਂ ਦੀ ਪੂਜਾ ਦਰਸ਼ਨਾ ਕਰਨ ਲੱਗ ਪਏ ਵੀ ਇਹ ਸਾਡੇ ਤੋਂ ਉੱਤੇ ਨੇ, ਇਹਨਾਂ ਘਰ ਬਾਰ ਤਿਆਗ ਦਿੱਤਾ ਹੈ, ਇਹ ਖਾਸ ਮਰਤਬੇ ਤੱਕ ਪਹੁੰਚ ਗਏ, ਅਸੀਂ ਨਹੀਂ ਪਹੁੰਚ ਸਕੇ। ਇੱਕ ਹੀਣ ਭਾਵਨਾ ਲੋਕਾਂ ਦੇ ਵਿੱਚ, ਗ੍ਰਸਤੀ ਲੋਕਾਂ ਦੇ ਵਿੱਚ ਸੀ, ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੂਰ ਕਰਕੇ ਅਤੇ ਇਹ ਬਾਤ ਸਾਨੂੰ ਸਮਝਾਉਣਾ ਕੀਤੀ ਕਿ ਅਸਲ ਧਰਮ ਹੀ ਗ੍ਰਸਤ ਧਰਮ ਹੈ। ਧਰਮ ਉਹ ਜੋ ਗ੍ਰਸਤ ਵਿੱਚ ਰਹਿ ਕੇ ਕਮਾਇਆ ਜਾ ਸਕੇ, ਜਿੱਥੇ ਮਾਂ ਬਾਪ ਅਕਾਲ ਪੁਰਖ ਨੇ ਬਖਸ਼ੇ ਨੇ, ਉਹਨਾਂ ਦੀ ਸੇਵਾ ਸੰਭਾਲ ਦਾ ਮੌਕਾ ਮਾਲਕ ਨੇ ਦਿੱਤਾ ਹੈ, ਪਰਿਵਾਰ ਦੇ ਜੀ ਧੀਆਂ ਪੁੱਤਰ ਵੀ ਮਾਲਕ ਦੀ ਰਹਿਮਤ ਹੁੰਦੀ ਹੈ, ਉਹਨਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਸਹੀ ਮਾਨਿਆਂ ਵਿੱਚ ਸਭ ਤੋਂ ਉੱਚਾ ਧਰਮ ਹੈ। ਕਿਰਤ ਵਿਰਤ ਕਰਨੀ ਅਤੇ ਕਿਰਤ ਵਿਰਤ ਕਰਦਿਆਂ ਕਰਦਿਆਂ ਆਪ ਖਾਣਾ ਪੀਣਾ, ਬਾਲ ਬੱਚੇ ਨੂੰ ਪੜ੍ਹਨਾ, ਜ਼ਿੰਮੇਵਾਰੀਆਂ ਨਿਭਾਉਣੀਆਂ, ਅਤੇ ਜੇ ਉਹਦੇ ਨਾਲ ਧਰਮ ਨਿਭਾਇਆ ਜਾਏ, ਵੈਸੇ ਤਾਂ ਗ੍ਰਸਤ ਦੇ ਵਿੱਚ ਇੱਕ ਦੂਜੇ ਪ੍ਰਤੀ ਜੋ ਸਾਡੇ ਫਰਜ਼ ਨੇ ਉਹਨੂੰ ਨਿਭਾ ਦੇਣਾ ਵੀ ਵੱਡਾ ਧਰਮ ਹੈ, ਛੋਟੀ ਬਾਤ ਨਹੀਂ। ਮਾਂ ਬਾਪ ਪ੍ਰਤੀ ਸਾਡੇ ਫਰਜ਼ ਨੇ, ਫਰਜ਼ਾਂ ਨੂੰ ਨਿਭਾਉਣਾ ਵੀ ਧਰਮ ਕਿਹਾ ਗਿਆ, ਭੈਣਾਂ ਭਰਾਵਾਂ ਪ੍ਰਤੀ ਸਾਡੇ ਫਰਜ਼ ਨੇ, ਕੋਈ ਸਮਾਜ ਪ੍ਰਤੀ ਸਾਡੇ ਫਰਜ਼ ਨੇ, ਪਿੰਡ ਪ੍ਰਤੀ, ਕੋਈ ਸਮਾਜ ਪ੍ਰਤੀ, ਕੋਈ ਦੇਸ਼ ਪ੍ਰਤੀ, ਸੰਸਾਰ ਪ੍ਰਤੀ ਸਾਡੇ ਕੋਲ ਫਰਜ਼ ਨੇ, ਉਹ ਨਿਭਾਉਣੇ ਅਤਿ ਜ਼ਰੂਰੀ ਹੁੰਦੇ ਨੇ। ਅਤੇ ਸਭ ਤੋਂ ਸੱਜੇ ਢੰਗ ਨਾਲ ਨਿਭਾ ਸਕਦਾ ਗ੍ਰਸਤੀ, ਕਿਉਂਕਿ ਉਸ ਨੂੰ ਹਰ ਦੁੱਖ ਸੁੱਖ ਦਾ ਪਤਾ ਹੁੰਦਾ ਹੈ, ਉਹ ਹਰ ਇੱਕ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਾ ਹੈ। ਗੁਰੂ ਕਿਰਪਾ ਕਰੇ, ਗੁਰੂ ਪਾਤਸ਼ਾਹ ਜੀ ਦਾ ਪਾਵਨ ਸਥਾਨ ਸੀ ਘਰ ਘਰ ਅੰਦਰ ਧਰਮਸਾਲ, ਹੋਏ ਕੀਰਤਨ ਸਦਾ ਵਸੋ, ਹਰ ਘਰ ਧਰਮਸ਼ਾਲਾ ਬਣ ਜਾਏ, ਹਰ ਘਰ ਵਿੱਚ ਵਸਣ ਵਾਲੇ ਜੀ ਉਸ ਧਰਮਸ਼ਾਲਾ ਦੇ ਵਸਨੀਕ ਮੰਨੇ ਜਾਣ, ਉਸ ਧਰਮਸ਼ਾਲਾ ਵਿੱਚ ਸਵੇਰੇ ਸ਼ਾਮ ਨਿਰੰਕਾਰ ਦੀ ਬਾਣੀ ਪੜ੍ਹੀ ਜਾਏ, ਉਸ ਧਰਮਸ਼ਾਲਾ ਵਿੱਚ ਪੱਕਣ ਵਾਲਾ ਲੰਗਰ ਗੁਰੂ ਕਾ ਲੰਗਰ ਸਮਝਿਆ ਜਾਏ, ਇਹ ਗੁਰਮਤ ਵਿਚਾਰ ਸਾਰਾ ਹੈ। ਗੁਰੂ ਸਾਹਿਬਾਨ ਨੇ ਸੰਸਾਰ ਦੇ ਲੋਕਾਂ ਨੂੰ ਗ੍ਰਸ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਨਾਲ ਸਾਂਝ ਪਾਉਣ ਦਾ ਸੁਖੈਨ ਮਾਰਗ ਦਿੱਤਾ ਹੈ। ਵਿਆਹ ਦੀ ਰਸਮ ਪ੍ਰੰਭ ਕੀਤੀ ਗੁਰੂ ਨਾਨਕ ਦੇਵ ਮਹਾਰਾਜ, ਵਿਆਹ ਵੀ ਵੱਡੀ ਪੱਧਰ ਤੇ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ, ਭਾਵੇਂ ਕਿ ਉਦੋਂ ਵੀ ਸੰਸਾਰ ਦੇ ਲੋਕਾਂ ਨੇ ਚੰਗਾ ਨਾ ਸਮਝਿਆ ਵੀ ਇੱਕ ਵਿਅਕਤੀ ਜਿਹੜਾ ਰੱਬ ਰੱਬ ਕਰਦਾ ਹੈ, ਜਿਹੜਾ ਸੰਤਾਂ ਸਾਧਾਂ ਦੀ ਸੇਵਾ ਵਿੱਚ ਲੱਗਾ ਹੋਇਆ, ਜਿਹਦੇ ਸਾਥੀ ਰੱਬ ਦਾ ਨਾਂ ਲੈਣ ਵਾਲੇ ਨੇ, ਇਹ ਖੌਰੇ ਕਾਮਯਾਬ ਗ੍ਰਸਤੀ ਹੋਵੇ ਜਾਂ ਨਾ ਹੋਵੇ। ਅਤੇ ਬਾਬਾ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਕੰਧ ਥੱਲੇ ਦੇਣ ਦਾ ਯਤਨ ਹੋਇਆ ਸੀ, ਉਹ ਕੰਧ ਅਜੇ ਤੀਕ ਮੌਜੂਦ ਹੈ, ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਸੀ ਔਰ ਸਾਨੂੰ ਸਮਝਾਉਣਾ ਕੀਤਾ ਸੀ ਕਿ ਗ੍ਰਸਤ ਧਰਮ ਦੀ ਨੀਂਹ ਪੱਕੀ ਕੀਤੀ ਗਈ ਹੈ। ਗੁਰੂ ਸਾਰਿਓ, ਆਪਣੇ ਜਿੰਨੇ ਫਰਜ਼, ਮੈਂ ਫਿਰ ਇੱਕ ਵਾਰ ਚੇਤੇ ਕਰਾ ਦੇਵਾਂ, ਆਪਣੇ ਫਰਜ਼ ਜਿਹੜੇ ਗ੍ਰਸਤ ਪ੍ਰਤੀ ਨੇ, ਉਹਨਾਂ 'ਤੇ ਪਹਿਰਾ ਦੇਣਾ ਅਤਿ ਜ਼ਰੂਰੀ ਹੈ। ਉਹਨਾਂ ਫਰਜ਼ਾਂ ਤੋਂ ਭੱਜ ਕੇ, ਮਾਂ ਬਾਪ ਦੀ ਸੇਵਾ ਤੋਂ ਭੱਜ ਕੇ, ਬਾਲ ਬੱਚੇ ਦੀ ਸੇਵਾ ਤੋਂ ਭੱਜ ਕੇ, ਆਪਣੇ ਭਰਾਵਾਂ ਅਤੇ ਭਤੀਜਿਆਂ ਪ੍ਰਤੀ ਜਿਹੜੀ ਸੇਵਾ ਛੱਡ ਕੇ ਅਸੀਂ ਧਰਮ ਸਥਾਨਾਂ 'ਤੇ ਭੱਜੇ ਫਿਰੀਏ, ਧਰਮ ਕਮਾਈਏ, ਬੜੀ ਔਖੀ ਬਾਤ ਨਹੀਂ ਹੋ ਸਕਣਾ। ਗੁਰੂ ਸਾਹਿਬਾਨ ਨੇ ਰਹਿਮਤ ਕੀਤੀ, ਸਾਨੂੰ ਨਿਰੰਕਾਰ ਨਾਲ ਜੋੜਿਆ। ਦੂਸਰੀ ਬਾਤ ਜੋ ਜ਼ਰੂਰੀ ਹੈ,
ਦੋ ਤਰ੍ਹਾਂ ਦੀ ਸਾਡਾ ਵਿਆਹ ਹੈ। ਇੱਕ ਤੇ ਅਸੀਂ ਸੰਸਾਰਿਕ ਤੌਰ ਤੇ ਆਪਣੇ ਬੱਚੇ ਬੱਚੀ ਨੂੰ ਵਿਆਹੁੰਦੇ ਹਾਂ, ਉਹਦਾ ਘਰ ਗ੍ਰਸਤ ਚਲਾਉਣ ਦੇ ਲਈ ਚੰਗਾ ਘਰ ਲੱਭਦੇ ਹਾਂ, ਚੰਗਾ ਵਰ ਲੱਭਦੇ ਹਾਂ। ਸਾਡਾ ਯਤਨ ਹੁੰਦਾ ਹੈ ਕਿ 16 ਕਲਾਸ ਪੂਰਨ ਸਾਨੂੰ ਲੜਕੀ ਮਿਲ ਜਾਏ, 16 ਕਲਾਸ ਪੂਰਨ ਸਾਨੂੰ ਜਿਹੜਾ ਹੈ ਉਹ ਜਵਾਈ ਮਿਲ ਜਾਏ। ਇਹ ਅਸੀਂ ਆਸ ਕਰਦੇ ਹਾਂ, ਸਾਰੇ ਯਤਨ ਸਾਰੇ ਕਰਦੇ ਹਾਂ। ਪੂਰੀ ਪੁਣ ਛਾਲ ਕਰੀਦੀ ਹੈ, ਪੂਰਾ ਯਤਨ ਕਰੀਦਾ ਹੈ ਤਾਂ ਕਿ ਇਹ ਦੋਵੇਂ ਜੋੜੀ ਜਿਹੜੀ ਹੈ ਇਹ ਸੁਖੈਸ ਢੰਗ ਨਾਲ ਆਪਣੇ ਗ੍ਰਸਤ ਨੂੰ ਨਿਭਾ ਸਕੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੀਜੇ ਘਰ ਨਾਲ ਆਣ ਕੇ ਸੰਭਾਲ ਸਕੇ। ਅਤੇ ਮਾਂ ਬਾਪ ਵੀ ਤਕਰੀਬਨ ਬੱਚੀ ਨੂੰ ਸਿੱਖਿਆ ਦਿੰਦੇ ਨੇ, ਦਿਨ ਰਾਤ ਸਿੱਖਿਆ ਦਿੰਦੇ ਨੇ, ਤੂੰ ਬਗਾਨਾ ਘਰ ਜਾ ਕਰਕੇ ਵਸਾਉਣਾ ਹੈ, ਕਿਸੇ ਦੀ ਕੁੱਲ ਨੂੰ ਅਗਾਂਹ ਤੋਰਨ ਦਾ ਕਾਰਨ ਬਣਨਾ। ਬਹੁਤ ਵੱਡੀ ਕਿਰਪਾ ਹੈ ਮਾਲਕ ਦੀ ਜਿਹਦੇ ਘਰ ਧੀ ਜੰਮ ਪੈਂਦੀ। ਗੁਰੂ ਪਾਤਸ਼ਾਹ ਨੇ ਬਹੁਤ ਵੱਡਾ ਉਸ ਪਰਿਵਾਰ ਨੂੰ ਮਾਣ ਦਿੱਤਾ ਹੈ ਅਤੇ ਸੱਚੇ ਪਾਤਸ਼ਾਹ ਤੇ ਪ੍ਰਮਾਣ ਦੇ ਕਰਕੇ ਸਾਨੂੰ ਸਮਝਾਉਂਦੇ ਨੇ, ਜਿਵੇਂ ਹਰ ਧੀ ਨੇ ਆਪਣੇ ਸਹੁਰੇ ਘਰ ਜਾਣਾ ਹੁੰਦਾ ਹੈ, ਸਭ ਨੇ ਸਹੁਰੇ ਵੰਝਣਾ, ਸਭ ਮੁਕਲਾਵਣ ਹਾਰ, ਸਾਰਿਆਂ ਨੇ ਸਹੁਰੇ ਜਾਣਾ ਹੈ, ਸਾਰਿਆਂ ਪਤੀ ਪਰਮੇਸ਼ਰ ਦੇ ਦਰ ਤੇ ਜਾ ਕਰਕੇ ਆਪਣੇ ਪਤੀ ਦੇ ਘਰ ਜਾ ਕਰਕੇ ਉਸਦੇ ਘਰ ਨੂੰ ਅਗਾਂਹ ਚੜਾਉਣਾ, ਉੱਥੇ ਵਸਣ ਵਾਲੇ ਜੀਆਂ ਦੀ ਸੇਵਾ ਸੰਭਾਲ ਕਰਨੀ ਹੈ ਅਤੇ ਉੱਥੇ ਗੁਣਾਂ ਨਾਲ ਜਿਹੜਾ ਹੈ ਉਹ ਵਸੇਬਾ ਹੋਣਾ ਹੈ, ਗੁਰਾਂ ਦੀ ਕਦਰ ਪਾਈ ਜਾਣੀ। ਕੁਚੱਜੀ ਨਾਂ ਦੀ ਬਾਣੀ, ਸੱਜੀ ਨਾਂ ਦੀ ਬਾਣੀ, ਗੁਣਵੰਤੀ ਨਾਂ ਦੀ ਬਾਣੀ ਸੱਚੇ ਪਾਤਸ਼ਾਹ ਨੇ ਸਾਨੂੰ ਜੀਵ ਰੂਪੀ ਇਸਤਰੀ ਨੂੰ ਸਮਝਾਉਣ ਲਈ ਰਚੀ ਹੈ। ਉਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਵੇਂ ਹਰ ਜੀਵ ਵਿਆਹੁਣ ਲਈ ਆਪਾਂ ਵਰ ਘਰ ਲੱਭਦੇ ਹਾਂ, ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਦਾ ਵੀ ਕੋਈ ਪਤੀ ਹੈ, ਉਹਦਾ ਵੀ ਕੋਈ ਘਰ ਹੈ, ਉਹਦਾ ਵੀ ਕੋਈ ਮਾਲਕ ਹੈ। ਅਤੇ ਘਰ ਵਿੱਚ ਰਹਿੰਦਿਆਂ ਰਹਿੰਦਿਆਂ ਅਸਾਂ ਨੇ ਉਸ ਅਵਸਥਾ ਤੱਕ ਪਹੁੰਚਣਾ ਹੁੰਦਾ ਜਦੋਂ ਸਾਡਾ ਸਮੇਲ ਨਿਰੰਕਾਰ

ਜੋਤ ਦੋਏ ਮੂਰਤੀ ਹੋ ਜਾਏ ਤੇ ਇਹ ਹੋਵੇਗਾ ਤਾਂ ਜਦੋਂ ਦੋਵਾਂ ਜੀਆਂ ਦਾ ਸੁਭਾਅ ਮਿਲੇਗਾ ਤੇ ਸੁਭਾਅ ਤਾਂ ਮਿਲੇਗਾ ਜੇ ਦੋਵਾਂ ਦਾ ਉਸਤਾਦ ਦੋਵਾਂ ਦਾ ਗੁਰੂ ਇੱਕ ਹੋਵੇ। ਲੜਕੀ ਵਾਲੇ ਵੀ ਗੁਰੂ ਨੂੰ ਮੰਨਣ ਵਾਲੇ ਹੋਣ, ਲੜਕੇ ਵਾਲੇ ਵੀ ਗੁਰੂ ਮੰਨਣ ਵਾਲੇ ਹੋਣ, ਦੋਵੇਂ ਬੱਚਾ ਬੱਚੀ ਵੀ ਗੁਰੂ ਨੂੰ ਮੰਨਣ ਵਾਲੇ ਹੋਣ, ਫਿਰ ਜੀਵਨ ਜਿਹੜਾ ਉਹ ਸੁਖੈਨ ਹੋ ਜਾਂਦਾ ਹੈ। ਸਾਡੀ ਕਮਜ਼ੋਰੀ ਹੈ ਕਿ ਜਿਹੜੀ ਬਾਣੀ ਸੱਚੇ ਪਾਤਸ਼ਾਹ ਸਾਨੂੰ ਪੜ੍ਹ ਕੇ ਸੁਣਾਉਂਦੇ ਨੇ ਲਾਵਾਂ ਤੇ, ਮੈਂ ਤਾਂ ਹੈਰਾਨ ਹੁੰਦਾ ਬਾਲ ਬੱਚਾ ਤੇ ਬੱਚੀ ਬਾਲਗ ਹੁੰਦੇ ਨੇ ਵੀ 22 ਸਾਲ 30 ਸਾਲ ਤੱਕ ਹੁਣ ਤੇ ਲੰਬੀ ਉਮਰ ਅਸੀਂ ਵਿਆਹ ਕਰਦੇ ਹਾਂ ਤੇ ਗ੍ਰੰਥੀ ਸਿੰਘ ਕਹਿੰਦਾ ਹੈ ਵੀ ਬੱਚਾ ਬੱਚੀ ਜਦੋਂ ਸਨਮੁਖ ਬੈਠ ਗਏ ਉਹਨਾਂ ਬਾਣੀ ਤੇ ਪੜ੍ਹੀ ਨਹੀਂ ਹੁੰਦੀ, ਸਾਡੀ ਅਵਸਥਾ ਅਸੀਂ ਬਣ ਗਈ ਚਾਹੀਦੀ ਤੇ ਹੈ ਵੀ ਲਾਵਾਂ ਦੀ ਬਾਣੀ ਸਾਨੂੰ ਚੰਗੀ ਤਰ੍ਹਾਂ ਕੰਠ ਹੋਵੇ ਘੱਟੋ ਘੱਟ ਆਨੰਦ ਕਾਰਜ ਤੋਂ ਪਹਿਲਾਂ, ਉਹ ਬਾਣੀ ਕੰਠ ਹੋਵੇ, ਸਾਨੂੰ ਪਤਾ ਹੋਵੇ ਤੇ ਸੱਚੇ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਨੇ, ਸਾਨੂੰ ਕੀ ਉਪਦੇਸ਼ ਦਿੰਦੇ ਨੇ ਇਹ ਮਤਲਬ ਹੈ। ਪਰ ਸਾਨੂੰ ਨਾ ਬਾਣੀ ਦਾ ਪਤਾ ਹੁੰਦਾ ਹੈ ਨਾ ਉਹਦੇ ਅਰਥਾਂ ਦਾ ਪਤਾ ਹੁੰਦਾ ਹੈ ਤੇ ਗ੍ਰੰਥੀ ਸਿੰਘ ਪੜ੍ਹ ਰਹੇ ਹੁੰਦੇ ਨੇ ਤੇ ਨਾਲ ਕਹਿੰਦੇ ਨੇ ਵੀ ਜਦੋਂ ਮੈਂ ਨਾਨਕ ਦਾ ਨਾਮ ਆ ਜਾਏ ਨਾ ਲਾਮ ਦੇ ਅੱਗੇ ਅਖੀਰ ਦੇ ਵਿੱਚ, ਉਦੋਂ ਤੁਸਾਂ ਨੇ ਸੀਸ ਝੁਕਾ ਕੇ ਤੇ ਲਾਵਾਂ ਲੈਣੀਆਂ ਸ਼ੁਰੂ ਕਰਨੀਆਂ ਨੇ, ਪਰਿਕਰਮਾ ਕਰਨੀਆਂ, ਉਹਨਾਂ ਨੂੰ ਇਸ਼ਾਰੇ ਦੇਣੇ ਪੈਂਦੇ ਨੇ। ਜਦਕਿ ਆਪਣੇ ਆਪ ਪਤਾ ਹੋਣਾ ਚਾਹੀਦਾ ਗੁਰਬਾਣੀ ਦਾ ਘੱਟੋ ਘੱਟ, ਇਹਨਾਂ ਤਾਂ ਗਿਆਨ ਗੁਰਸਿੱਖ ਨੂੰ ਚਾਹੀਦਾ ਨੇ ਚਾਰ ਲਾਵਾਂ ਨਾਲ ਚੇਤੇ ਕਰ ਸਕੇ 22, 24, 25, 30 ਸਾਲ ਤੱਕ। ਹੈ ਤੇ ਸਾਡੀ ਕਮਜ਼ੋਰੀ ਆ ਨਾ, ਗੁਰੂ ਕਿਰਪਾ ਕਰੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਨੂੰ ਸਮਰਪਿਤ ਹੋ ਕਰਕੇ ਆਪਾਂ ਜਿੱਥੇ ਸਮਾਗਮ ਰਚ ਰਹੇ ਹਾਂ, ਪਾਠ ਹੋ ਰਹੇ, ਲੰਗਰ ਦੀ ਸੇਵਾ ਹੋ ਰਹੀ ਹੈ, ਮਾਣ ਕੀਤਾ ਜਾ ਰਿਹਾ ਦੁਆਬੇ ਵਾਲਿਆਂ ਨੂੰ ਖਾਸ ਕਰਕੇ, ਉੱਥੇ ਨਾਲ ਨਾਲ ਬਾਣੀ ਨੂੰ ਸਮਝਣ ਦਾ ਵੀ ਯਤਨ ਕਰੀਏ ਜਿਹੜੀ ਸਾਨੂੰ ਗ੍ਰਸਤ ਨਾਲ ਜੋੜਦੀ ਹੈ ਤੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਅਸਲੀ ਪ੍ਰਭੂ ਪਤੀ ਪਰਮੇਸ਼ਰ ਨਾਲ ਅਭੇਦਤਾ ਸਿਖਾਉਂਦੀ ਹੈ। ਫਿਰ ਉਹੀ ਬਾਤ, ਜਿਹਦੇ ਨਾਲ ਅਭੇਦ ਹੋਣਾ ਹੈ, ਜਿਹਦੇ ਨਾਲ ਇੱਕਮਿਕ ਹੋਣਾ ਹੈ, ਉਹਦੇ ਨਾਲ ਸਾਡਾ ਸੁਭਾਅ ਰਲਣਾ ਅਤੀ ਜ਼ਰੂਰੀ ਹੈ। ਸੁਭਾਅ ਰਲੇ ਬਿਨਾਂ ਗੁਜ਼ਾਰਾ ਨਹੀਂ, ਜਿੱਥੇ ਸੁਭਾਅ ਨਹੀਂ ਰਲੇਗਾ ਨਹੀਂ ਨਿਭੇਗਾ। ਇਸ ਲਈ ਸਭ ਤੋਂ ਪਹਿਲਾਂ ਇਹ ਹੈ ਕਿ ਗੁਰੂ ਕੀ ਮੱਤ ਨੂੰ ਆਪਾਂ ਜਦੋਂ ਹਿਰਦੇ ਅੰਦਰ ਵਸਾਉਣਾ ਸ਼ੁਰੂ ਕਰੀਏ, ਮਨ ਵਿੱਚ ਗੁਰੂ ਕੀ ਮੱਤ ਲੈ ਲਈਏ, ਦੋਵਾਂ ਜੀਆਂ ਦੇ ਮਨ ਵਿੱਚ ਗੁਰੂ ਕੀ ਮੱਤ ਹੋਵੇ, ਆਪਣੀ ਮੱਤ ਗੁਰੂ ਅੱਗੇ ਢੇਰੀ ਕਰ ਦਿੱਤੀ ਤੇ ਫਿਰ ਕਿਵੇਂ ਹੋ ਸਕਦਾ ਕਿ ਸਾਡਾ ਨਿਭਾ ਨਾ ਹੋਵੇ। ਫਿਰ ਗੁਰੂ ਕਿਰਪਾ ਕਰ ਦਿੰਦਾ ਹੈ, ਜ਼ਿੰਦਗੀ ਦਾ ਹਰ ਜਿਹੜਾ ਪਲ ਹੈ ਉਹ ਸੁਖੈਨ ਹੋ ਗੁਜ਼ਰਦਾ ਹੈ। ਹਰ ਪਲ ਸਿਮਰਨ ਬੰਦਗੀ, ਉਹ ਘਰ ਧਰਮਸ਼ਾਲਾ ਬਣ ਜਾਂਦਾ। ਸੱਚੇ ਪਾਤਸ਼ਾਹ ਅੱਜ ਬੜੀ ਰਹਿਮਤ ਕੀਤੀ ਹੈ, ਹੁਕਮਨਾਮੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਾਵਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਕਿਉਂਕਿ ਸਮਾਗਮ ਸਾਡਾ ਸੰਬੰਧਿਤ ਹੈ, ਸਬੱਬ ਸੱਚੇ ਪਾਤਸ਼ਾਹ ਬਖਸ਼ਦੇ ਨੇ। ਤੇ ਇਹਦੇ ਵਿੱਚ ਮੇਰੇ ਮਾਲਕ ਕਹਿ ਰਹੇ ਨੇ, ਪਹਿਲੀ ਲਾਵਾਂ ਤੋਂ ਸ਼ੁਰੂ ਕਰਦੇ ਨੇ, ਸੋਹੀ ਰਾਗ ਹੈ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 773 ਹੈ। ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੰਤਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਬਖਸ਼ਿਸ਼ ਕਰਦੇ ਨੇ, ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਨਿਰੰਕਾਰ ਦੇ ਮਾਰਗ ਦੇ ਪੰਥੀ ਬਣਨ ਦੇ ਲਈ, ਉਹਦੇ ਦਰ ਤੇ ਪ੍ਰਵਾਨ ਹੋਣ ਦੇ ਲਈ ਸਾਨੂੰ ਮਾਰਗ ਸਿਖਾਉਣਾ ਕਰਦੇ ਨੇ। ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਨਿਰੰਕਾਰ ਪ੍ਰਤੀ ਭਾਵਨਾ ਪੈਦਾ ਹੋ ਜਾਏ, ਪ੍ਰਵਿਰਤੀ ਕਰਮ, ਸ਼ੁਰੂਆਤੀ ਕਰਮ, ਧਰਮ ਕਰਮ ਜਿਹੜੇ ਨੇ ਸਾਡੇ ਮਨ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਣ। ਹਰ ਪਹਿਲੜੀ ਲਾਮ ਕੀ ਹੈ? ਪਹਿਲੀ ਲਾਮ ਕੀ? ਲਾਮ ਹੁੰਦੀ ਹੈ ਰੱਸੀ ਨੂੰ ਵੀ ਲਾਮ ਕਿਹਾ ਜਾਂਦਾ ਹੈ ਤੇ ਕਿਸੇ ਦੀ ਪਰਿਕਰਮਾ ਕਰਨ ਨੂੰ ਵੀ ਲਾਮ ਕਿਹਾ ਜਾਂਦਾ ਹੈ। ਅਸਲ 'ਚ ਸਾਡੀ ਜ਼ਿੰਦਗੀ ਜਿਹੜੀ ਹੈ ਨਿਰੰਕਾਰ ਦੀ ਪਰਿਕਰਮਾ ਦੇ ਵਿੱਚ ਰੁੱਝ ਜਾਣੀ ਚਾਹੀਦੀ ਹੈ। ਗੁਰਸਿੱਖ ਦਿਨ ਰਾਤ ਪ੍ਰਭ ਡੋਰੀ ਹਾਥ ਤੁਮਾਰੇ ਵਾਲੀ ਬਾਤ ਦੇ ਮੁਤਾਬਕ ਆਪਣੇ ਨਿਰੰਕਾਰ ਦੇ ਪਾਵਨ ਬਚਨਾਂ ਦੇ ਘੇਰੇ ਵਿੱਚ ਰਹਿੰਦਾ ਹੈ, ਉਹਦੀ ਪਰਿਕਰਮਾ ਵਿੱਚ ਰਹਿੰਦਾ ਹੈ, ਵਾਰ ਵਾਰ ਪਰਿਕਰਮਾ ਦਿਨ ਰਾਤ ਜੁੜਿਆ ਰਹਿੰਦਾ ਹੈ। ਇਸ ਢੰਗ ਨਾਲ ਹੀ ਉਹ ਆਪਣੇ ਜੀਵਨ ਨੂੰ

ਭਲਾ ਕਰ ਸਕਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਪਹਿਲੜੀ ਲਾਮ ਪ੍ਰਵਿਰਤੀ ਕਰਮ ਰੜਾਇਆ ਬਲਾਂ, ਹੇ ਸੱਚੇ ਪਾਤਸ਼ਾਹ ਤੇਰੇ ਤੋਂ ਵਾਰ ਨੇ ਬਲਹਾਰ ਨੇ ਜਾਵਾਂ, ਮੈਨੂੰ ਤੂੰ ਆਪਣੇ ਧਰਮ ਕਰਮ ਵਾਲੇ ਪਾਸੇ ਦੀ ਪ੍ਰੇਰਨਾ ਬਖਸ਼ ਤਾਂ ਕਿ ਮੈਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ, ਬਾਲ ਬੱਚੇ ਵਿੱਚ ਰਹਿੰਦਿਆਂ ਹੋਇਆਂ ਤੇਰੇ ਨਾਲ ਸਾਂਝ ਪਾ ਸਕਾਂ। ਅਤੇ ਉਹਦੀ ਯੁਕਤੀ ਕੀ ਕਹਿਣ ਲੱਗੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਹੁਣ ਨਿਰੰਕਾਰ ਨਾਲ ਭੇਦ ਹੋਣ ਦੇ ਲਈ, ਪ੍ਰਭੂ ਪਤੀ ਨੂੰ ਖੁਸ਼ ਕਰਨ ਦੇ ਲਈ ਬਾਣੀ ਬ੍ਰਹਮਾ ਵੇਦ ਧਰਮ, ਨਿਰੰਕਾਰ ਵੱਲੋਂ ਬਖਸ਼ੀ ਹੋਈ ਤੁਰਕੀ ਬਾਣੀ ਹੀ ਉਹਦੇ ਲਈ, ਬ੍ਰਹਮਾ ਵੱਲੋਂ ਰਚੇ ਗਏ ਵੇਦ ਨੇ। ਇਉਂ ਕਹਿ ਲਈਏ ਧਰਮ ਗ੍ਰੰਥਾਂ ਦੀ ਪੜ੍ਹਾਈ, ਧਰਮ ਗ੍ਰੰਥਾਂ ਦਾ ਗਿਆਨ, ਇਸ ਨੂੰ ਦ੍ਰਿੜ ਕੀਤਿਆਂ ਹੁੰਦਾ ਕੀ ਹੈ? ਸਾਨੂੰ ਸੱਚੇ ਪਾਤਸ਼ਾਹ ਸਾਡੇ ਪਾਪਾਂ ਤੋਂ ਸੁਚੇਤ ਕਰਦੇ ਨੇ, ਕਿਉਂਕਿ ਮਨੁੱਖ ਦਾ ਮਨ ਜਿਹੜਾ ਹੈ ਵਾਰ ਵਾਰ ਪ੍ਰੇਰਨਾ ਦਿੰਦਾ, ਇਹਨੂੰ ਪਾਪਾਂ ਵੱਲ ਨੂੰ ਖਿੱਚ ਖਿੱਚ ਕੇ ਲੈ ਜਾਂਦਾ। ਮਨ ਦੀ ਕਮਜ਼ੋਰੀ, ਮੋਰੇ ਕਾਮ ਕੋ ਊਟ ਖੁੱਲ੍ਹਾ, ਸਾਡੇ ਸਰੀਰ ਦਾ ਇਹ ਰਥਵਾਨ ਹੈ ਨਾ, ਸਾਡੇ ਸਰੀਰ ਦਾ ਇਹ ਡਰਾਈਵਰ ਹੈ, ਅਤੇ ਸਰੀਰ ਰੂਪੀ ਗੱਡੀ ਨੂੰ ਕਿੱਥੇ ਲੈ ਕੇ ਜਾਣਾ ਇਹਦੇ ਵਾਸਤੇ, ਅਤੇ ਇਹ ਲਲਚਾਉਂਦਾ ਹੈ ਸੰਸਾਰ ਦੀ ਮਾਇਆ ਦੇ ਵਿੱਚ, ਸੰਸਾਰ ਦੀ ਵਕਾਰਾਂ ਦੀ ਦੁਨੀਆਂ ਦੇ ਵਿੱਚ ਖੁਸ਼ ਰਹਿੰਦਾ ਹੈ, ਇਹਨੂੰ ਗੰਦਗੀ 'ਚੋਂ ਆਨੰਦ ਆਉਂਦਾ ਹੈ, ਇਹ ਖਿੱਚ ਖਿੱਚ ਕੇ ਲੈ ਕੇ ਜਾਂਦਾ ਹੈ। ਇਸ ਲਈ ਇਹਨੂੰ ਲੋੜ ਪੈਂਦੀ ਹੈ ਗੁਰੂ ਕੀ ਬਾਣੀ ਦੀ, ਗੁਰੂ ਕੇ ਪਾਵਨ ਬਚਨਾਂ ਦੀ, ਗੁਰੂ ਕੇ ਗਿਆਨ ਦੀ, ਗੁਰ ਸ਼ਬਦ ਦੀ। ਇਹ ਮਨ ਹੋੜਗੇ, ਮਨ ਲੋਚੇ ਬਰਿਆਈਆਂ, ਮਨ ਬਰਿਆਈਆਂ ਲੋਚਦਾ ਹੈ, ਇਹਨੂੰ ਗਿਆਨ ਦੀ ਲੋੜ, ਇਹਨੂੰ ਪਾਪਾਂ ਵੱਲੋਂ ਹੋੜ ਲਈ। ਮੇਰੇ ਕਹਿਣ ਲੱਗੇ ਸੱਚੇ ਪਾਤਸ਼ਾਹ, ਜਦੋਂ ਜੀਵ ਰੂਪੀ ਇਸਤਰੀ ਨਿਰੰਕਾਰ ਦੀ ਬਾਣੀ ਨਾਲ, ਉਹਦੇ ਗਿਆਨ ਨਾਲ ਆਪਣੀ ਸਾਂਝ ਪਾਉਂਦੀ ਹੈ, ਫਿਰ ਚੰਗੇ ਮਾੜੇ ਦੀ ਪਛਾਣ ਹੁੰਦੀ ਹੈ, ਗੁਣ ਅਵਗੁਣ ਦੀ ਪਛਾਣ ਗੁਰੂ ਕੇ ਗਿਆਨ ਤੋਂ ਹੁੰਦੀ ਹੈ। ਗੁਣਾਂ ਦੇ ਵਿੱਚੋਂ ਪੁੰਨ ਉਪਜਦਾ ਹੈ, ਅਵਗੁਣ ਵਿੱਚੋਂ ਪਾਪ ਉਪਜਦਾ ਹੈ। ਬੜਾ ਸਖੈਨ ਜਿਹਾ ਢੰਗ ਹੈ ਆਪਣੇ ਜੀਵਨ ਨੂੰ, ਜੇ ਗੁਰੂ ਦੇ ਨੇੜੇ ਕਰਨਾ ਤੇ ਗੁਣਵਾਨ ਹੋ ਜਾਓ, ਤੇ ਸਾਡੇ ਗੁਣ ਅਵਗੁਣ ਸਾਡੇ ਕਰਮਾਂ ਕਰਕੇ, ਤੇ ਕਰਮਾਂ ਕਰਕੇ ਅਸੀਂ ਗੁਰੂ ਦੇ ਨੇੜੇ ਹਾਂ, ਕਰਮਾਂ ਕਰਕੇ ਗੁਰੂ ਕੋ ਦੂਰ ਹਾਂ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਤੇ ਕਰਮ ਸਾਡੇ ਉੱਚਦੇ ਨੇ ਵਿਚਾਰਾਂ ਵਿੱਚੋਂ, ਫੁਰਨਿਆਂ ਵਿੱਚੋਂ, ਮਨ ਵਿੱਚ ਜਿਹੋ ਜਿਹੇ ਵਿਚਾਰ ਨੇ ਉਹੋ ਜਿਹੇ ਸਾਡੇ ਕਰਮ ਹੋ ਜਾਣੇ। ਇਸ ਲਈ ਮਨ ਨੂੰ ਸਮਝਾਉਣ ਲਈ ਜਦੋਂ ਗੁਰੂ ਕੀ ਬਾਣੀ ਨੂੰ ਦ੍ਰਿੜ ਕਰਨਾ ਸ਼ੁਰੂ ਕੀਤਾ, ਉਹਨੂੰ ਵਾਚਣਾ ਸ਼ੁਰੂ ਕੀਤਾ, ਉਸਨੂੰ ਹਿਰਦੇ ਅੰਦਰ ਵਸਾਉਣਾ ਸ਼ੁਰੂ ਕੀਤਾ, ਪਾਪ ਤਜਾਇਆ ਬਲਰਾਮ ਜੀ, ਫਿਰ ਪਾਪਾਂ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਹੀਏ ਸਹੀਏ, ਯਕਦਮ ਨਹੀਂ, ਬਲਕਿ ਜੇ ਗੁਰੂ ਕੀ ਜੁਰੀ ਸਿਖਾਉਣ ਲੱਗ ਜਾਏ ਤੇ ਸਹੀਏ ਸਹੀਏ, ਗੁਰੂ ਕੇ ਪਾਵਨ ਬਚਨ ਨੂੰ ਹਿਰਦੇ ਦਾ ਸ਼ਿੰਗਾਰ ਬਣਾਉਣਾ ਸ਼ੁਰੂ ਕਰਦੇ, ਕੋਈ ਸਮਾਂ ਬਹੁਤ ਆਉਣ ਲੱਗਦਾ, ਕੁਝ ਅੱਜ, ਕੁਝ ਕੱਲ੍ਹ, ਕੁਝ ਪਰਸੋਂ, ਅਤੇ ਜ਼ਰੂਰੀ ਹੈ ਇਹ ਅਵਸਥਾ, ਇਹ ਸਟੇਜ ਵੱਧਦੀ ਜਾਣੀ ਚਾਹੀਦੀ। ਬੱਚਾ ਸਕੂਲ ਜਾਂਦਾ, ਜੇ ਪਹਿਲੀ ਕੱਚੀ ਵਿੱਚ ਹੈ, ਫਿਰ ਪੱਕੀ ਵਿੱਚ ਹੁੰਦਾ, ਫਿਰ ਪਹਿਲੀ ਵਿੱਚ ਹੁੰਦਾ, ਫਿਰ ਦੂਜੀ ਵਿੱਚ, ਫਿਰ ਤੀਜੀ ਵਿੱਚ, ਫਿਰ ਡਿਗਰੀ ਲੈ ਲੈਂਦਾ, ਆਪਣੇ ਟੀਚੇ 'ਤੇ ਪਹੁੰਚ ਜਾਂਦਾ। ਇਸ ਤਰ੍ਹਾਂ ਗੁਰਸਿੱਖ ਨੇ ਸਿੱਖਣਾ ਹੈ ਗੁਰੂ ਪਾਸੋਂ, ਸਿੱਖਣਾ ਹੈ, ਅਤੇ ਸਿੱਖ ਕੇ ਅੱਜ ਕੁਝ ਸਿੱਖਿਆ, ਕੱਲ੍ਹ ਨੂੰ ਹੋਰ ਸਿੱਖਿਆ, ਪਰਸੋਂ ਹੋਰ ਸਿੱਖਿਆ, ਜੇ ਗੁਰਦੁਆਰੇ ਸਕੂਲੇ ਆ ਗਏ ਗੁਰੂ ਕੇ ਪਾਵਨ ਹਜ਼ੂਰੀ 'ਚ ਆ ਕੇ, ਤੇ ਸਿੱਖ ਕੇ ਨਾ ਗਏ ਜਿੱਦਾਂ ਦੇ ਕੱਲ੍ਹ ਸੀਗੇ, ਜੋ ਕੱਲ੍ਹ ਦਾ ਸਬਕ ਉਹੀ ਅੱਜ ਲੈ ਕੇ ਚੱਲ ਗਏ, ਜਿੱਦਾਂ ਦੇ ਪਰਸੋਂ ਸੀ ਉੱਦਾਂ ਦੇ, ਸਾਲ ਲੰਘ ਗਿਆ, 2 ਸਾਲ ਲੰਘ ਗਏ, 4 ਲੰਘ ਗਏ, 6 ਲੰਘ ਗਏ, ਭਾਈ ਉਮਰਾਂ ਲੰਘ ਜਾਂਦੀਆਂ, ਉੱਥੇ ਬੈਠੇ ਰਹਿੰਦੇ ਨਹੀਂ ਭਾਈ, ਸਟੈਪ ਬਾਈ ਸਟੈਪ, ਥੋੜ੍ਹਾ ਥੋੜ੍ਹਾ ਗੁਰੂ ਦੇ ਮਾਰਗ ਨੂੰ ਅਪਣਾਉਣਾ ਸ਼ੁਰੂ ਕਰਦੀ ਹੈ, ਅਤੇ ਸਮਾਂ ਬਾਹਲਾ ਨਹੀਂ ਜੇ ਲੱਗਦਾ। ਸੱਚੇ ਪਾਤਸ਼ਾਹ ਤਾਂ ਹੀ ਨਹੀਂ ਕਿ ਦੋਨੋਂ ਵਕਤ ਸਿੱਖ ਨੂੰ ਸੰਗਤ ਕਰਨੀ ਚਾਹੀਦੀ, ਦੋਨੋਂ ਵਕਤ ਇੱਕ ਵਕਤ ਹੀ ਸਹੀ, ਜੇ ਕੋਈ ਹਫ਼ਤੇ ਬਾਅਦ ਵੀ ਆਉਂਦਾ ਹੈ ਤੇ ਸਬਕ ਲੈ ਕੇ ਜਾਵੇ ਨਾ, ਜਿੱਦਾਂ ਦਾ ਆਇਆ ਉੱਦਾਂ ਦਾ ਨਾ ਮੁੜ ਜਾਵੇ, ਜ਼ਰੂਰ ਇਹ ਵਾਪਸ ਜਾਣ ਲੱਗਿਆ ਨਾ, ਕਿ ਮਹਾਂਪਤਾਂ ਨੇ, ਪੁਰਸ਼ਾਂ ਨੇ ਇਹ ਬਾਤ ਸਮਝਾਈ ਹੈ। ਜਦੋਂ ਗੁਰਦੁਆਰੇ ਵਾਪਸ ਮੁੜਨ ਲੱਗਦੇ ਹੋ, ਜੋੜਾ ਪਾਉਂਦੇ ਹੋ, ਗੱਡੀ 'ਚ ਬਹਿਣ ਲੱਗਦੇ ਹੋ, ਘਰ ਵੱਲ ਨੂੰ ਮੂੰਹ ਕਰਦੇ ਹੋ, ਇੱਕ ਵਾਰੀ ਆਪਣੇ ਆਪ ਨੂੰ ਪੁੱਛ ਲਿਆ ਕਰੋ, ਭਾਈ ਅੱਜ ਕੀ ਲੈ ਕੇ ਚੱਲੇ, ਖਾਲੀ ਨਾ ਮੁੜ ਜਿਓ, ਕਿਉਂਕਿ ਘਰ ਦੇ ਸਭ ਕੁਛ ਹੈ। ਪਰ ਇਹ ਕਲੋਂ ਸੱਖਣਾ ਮੁੜਨਾ ਕੋਈ ਸਿਆਣਪ ਵਾਲੀ ਬਾਤ ਨਹੀਂ ਹੁੰਦੀ। ਇਸ ਤਰ੍ਹਾਂ ਸਹੀਜੇ ਸਹੀਜੇ ਫਿਰ
ਗਿਆਨ ਗੁਰੂ ਦਿੰਦਾ ਹੈ, ਪਾਪ ਤਜਦੇ ਨੇ। ਇੱਥੇ ਗੁਰੂ ਪ੍ਰੇਰਨਾ ਦ੍ਰਿੜ ਧਰਮ ਦ੍ਰਿੜੋ, ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ। ਬੜਾ ਸੁਖੈਨ ਜਿਹਾ ਮਰ ਕਹਿਣ ਲੱਗੇ, ਧਰਮ ਦ੍ਰਿੜੋ ਹਰ ਨਾਮ, ਧਰਮ ਨੂੰ ਦ੍ਰਿੜ ਕਰਕੇ ਪਕੜਨਾ ਚਾਹੀਦਾ, ਕਮਾਉਣਾ ਚਾਹੀਦਾ, ਅਪਣਾਉਣਾ ਚਾਹੀਦਾ। ਤੇ ਉਹਦਾ ਤਰੀਕਾ ਕੀ ਹੈ? ਹਰੀ ਦਾ ਨਾਮ ਧਿਆਉਣਾ, ਹਰ ਨਾਮ ਧਿਆਵੋ। ਧਰਮ ਗ੍ਰੰਥਾਂ ਦਾ ਪਾਪ ਪਾਠ ਵੀ ਇਹਦੇ ਵਿੱਚ ਹੀ ਆ ਜਾਂਦਾ ਹੈ। ਧਰਮ ਗ੍ਰੰਥ ਪਾਠ ਕਰਨਾ ਸਿਖਾਉਂਦੇ ਨੇ। ਜੇ ਪਾਠ ਕਰਕੇ ਨਾਮ ਵੱਲ ਜੁੜ ਗਏ ਤਾਂ ਤੇ ਬਹੁਤ ਚੰਗੀ ਗੱਲ, ਤੇ ਜੇ ਸਿੱਧਾ ਨਾਮ ਨਾਲ ਜੁੜ ਗਏ ਤਾਂ ਵੀ ਚੰਗੀ ਗੱਲ। ਸੱਚੇ ਪਾਤਸ਼ਾਹ ਤੇ ਕਹਿੰਦੇ ਸਿਮਰਤ ਨਾਮ ਦ੍ਰਿੜਾਇਆ, ਨਾਮ ਦ੍ਰਿੜਾਉਣਾ ਹੀ ਸਿਮਰਤੀਆਂ ਦਾ ਪਾਠ ਹੈ, ਨਾਮ ਦ੍ਰਿੜਾਉਣਾ ਹੀ ਵੇਦਾਂ ਦਾ ਪਾਠ ਹੈ, ਨਾਮ ਦਾ ਸਿਮਰਨ ਹੀ ਸਭ ਤੋਂ ਉੱਚੀ ਅਵਸਥਾ ਤੇ ਮਨੁੱਖ ਨੂੰ ਲੈ ਕੇ ਜਾਂਦਾ। ਆਇਆ ਹੀ ਨਾਮ ਜਪਣ ਦੇ ਲਈ ਅਸਲ 'ਚ। ਤੇ ਕਦੀ ਕਦੀ ਪੜਚੋਲ ਕਰ ਲਿਆ, ਕਦੀ ਕਿੰਨਾ ਕੁ ਜਪਦੇ ਹਾਂ ਭਾਈ, ਰਾਤ ਨੂੰ ਸੌਣ ਲੱਗਿਆ ਕੁਝ ਨਾ ਵੇਖਿਆ ਕਰੋ ਵੀ ਮੈਂ ਕਿੰਨਾ ਕੁ ਜਪਿਆ, ਕਿੰਨੇ ਕੁ ਚੰਗੇ ਕਰਮ ਕੀਤੇ, ਅੱਜ ਮੈਂ ਸਾਰੇ ਦਿਨ 'ਚ ਕਿੰਨਾ ਕੁ ਮੈਂ ਪਾਪ ਕੀਤਾ। ਠੀਕ ਹੈ, ਦ੍ਰਿੜਤਾ ਚਾਹੀਦੀ ਹੈ, ਅਸੀਂ ਜ਼ਿੰਦਗੀ ਜਿਉਣ ਲਈ ਕੰਮ ਕਰਨਾ ਜ਼ਰੂਰੀ ਹੈ, ਕਾਮਯਾਬੀ ਲਈ ਕਈ ਕਈ ਘੰਟੇ ਅਸੀਂ ਲੱਗੇ ਰਹਿੰਦੇ, ਜ਼ਰੂਰੀ ਹੈ, ਸੈਟਲਮੈਂਟ ਜ਼ਰੂਰੀ ਹੈ, ਪਰਿਵਾਰ ਚਲਾਉਣ ਲਈ ਕੰਮ ਕਰਨਾ ਤਾਂ ਜ਼ਰੂਰੀ, ਪਰ ਕੰਮ ਦੇ ਨਾਲ ਨਾਲ ਕਿਤੇ ਤੁਹਾਡੇ ਕੋਲੋਂ ਕੋ ਕਰਮ ਤਾਂ ਨਹੀਂ ਹੋ ਗਿਆ? ਇਸ ਲਈ ਨਾਮ ਜਪਣਾ, ਜੋ ਪ੍ਰਾਪਤ ਹੋਇਆ ਹੈ ਉਹਨੂੰ ਸੱਜੇ ਢੰਗ ਨਾਲ ਵਰਤਣ ਦੀ ਜਾਂਚ ਆ ਜਾਏ। ਅਤੇ ਖਿਆਲ ਕਰੇ, ਦਸਾਂ ਨੌਵਾਂ ਦੀ ਕਿਰਤ ਭਾਵੇਂ ਥੋੜ੍ਹੀ ਹੋਵੇ, ਬਰਕਤ ਮੇਰਾ ਮਾਲਕ ਆਪ ਪਾ ਦਿੰਦਾ ਜੇ ਭਰੋਸਾ ਰੱਖੀਏ। ਤੇ ਖੋਹ ਖਿੰਝ ਕੇ ਲਿਆਂਦੀ ਹੋਈ ਮਾਇਆ ਸਾਡਾ ਸਕੂਨ ਵੀ ਗਵਾਉਂਦੀ ਹੈ, ਧਰਮ ਵੀ ਗਵਾਉਂਦੀ ਹੈ, ਅਤੇ ਸਾਡਾ ਪਾਪਾਂ ਦਾ ਘੜਾ ਵੀ ਭਰਦੀ ਹੈ। ਗੁਰੂ ਰਹਿਮਤ ਕਰਦੇ ਨੇ, ਸਤਿਗੁਰ ਗੁਰ ਪੂਰਾ ਆਰਾਧੋ, ਨਿਰੰਕਾਰ ਪੂਰਾ ਸਤਿਗੁਰੂ ਜੋ ਸਮਰੱਥ ਹੈ। ਕੱਚੇ ਗੁਰੂ ਦੇ ਟੇਟੇ ਨਾ ਚੜ੍ਹ ਜੇ, ਬਹੁਤੇ ਚੜ੍ਹ ਜਾਂਦੇ ਨੇ। ਮਾਨੋ ਕੀਟੇ ਕਿਰਥੀ ਸਭ ਜਾਮ, ਦੇਵਨ ਕਹੋ ਏਕ ਹੈ ਭਗਵਾਨ। ਨਿਰੰਕਾਰ ਇੱਕ ਦੇਣ ਵਾਲਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਰ। ਸੱਚੇ ਪਾਤਸ਼ਾਹ ਕਹਿੰਦੇ ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲਵਿਕ ਪਾਪ ਗਵਾਇਆ। ਨਿਰੰਕਾਰ ਦਾ ਨਾਮ ਆਰਾਧਨ ਦੇ ਨਾਲ, ਗੁਰੂ ਕੇ ਪਾਵਨ ਬਚਨ ਮੰਨਣ ਦੇ ਨਾਲ ਪਾਪਾਂ ਦਾ ਨਾਸ ਹੋ ਜਾਂਦਾ। ਸਹਿਜ ਆਨੰਦ ਹੋਵਾ ਵਡ ਭਾਗੀ, ਇਸ ਢੰਗ ਨਾਲ ਵੱਡਿਆਂ ਭਾਗਾਂ ਨਾਲ ਜੀਵਨ ਵਿੱਚ ਸਹਿਜ ਤੇ ਆਨੰਦ ਆ ਜਾਂਦਾ ਹੈ। ਮਨ ਹਰ ਹਰ ਮਿੱਠਾ ਲਾਇਆ, ਨਿਰੰਕਾਰ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ। ਪਹਿਲੀ ਲਾਭ ਜਨ ਨਾਨਕ ਜਨ ਕਹੇ ਨਾਨਕ ਲਾਭ, ਪਹਿਲੀ ਆਰੰਭ ਕਾਜ ਰਚਾਇਆ। ਇਹ ਪਹਿਲੀ ਲਾਭ ਆਰੰਭ ਹੈ ਨਿਰੰਕਾਰ ਦੇ ਵਾਲੇ ਪਾਸੇ ਨੂੰ ਤੁਰਨਾ। ਦੂਜੀ ਲਾਭ ਸੱਚੇ ਪਾਤਸ਼ਾਹ ਫਿਰ ਜ਼ਿਕਰ ਸਾਨੂੰ ਸਮਝਾਉਂਦੇ, ਬਾਤ ਉਹੀ ਵਾਰ ਵਾਰ ਸੱਚੇ ਪਾਤਸ਼ਾਹ ਕਹਿ ਕੇ ਸਾਨੂੰ ਸੱਚ ਦੇ ਮਾਰਗ ਦੇ ਪੰਥੀ ਬਣਾਉਣ ਦਾ ਉਪਦੇਸ਼ ਬਖਸ਼ਿਆ ਨੇ। ਦੂਜੀ ਲਾਭ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ, ਗੁਰੂ ਨੇ ਕਿਰਪਾ ਕਰਕੇ, ਗੁਰੂ ਨਿਰੰਕਾਰ ਨੇ ਕਿਰਪਾ ਕਰਕੇ ਗੁਰੂ ਮਿਲਾ ਦਿੱਤਾ, ਤੇ ਗੁਰੂ ਨੇ ਸਾਨੂੰ ਸੋਝੀ ਦਿੱਤੀ। ਨਿਰਭਉ ਭੈ ਮਨ ਹੋਏ, ਹੋਮੈ ਮੈਲ ਗਵਾਇਆ ਬਲਰਾਮ ਜੀ, ਗੁਰੂ ਨੇ ਸਾਨੂੰ ਨਿਰਵੈਰਤਾ ਸਿਖਾਈ, ਕਿਉਂਕਿ ਨਿਰਭਉ ਨੂੰ ਜਪਣ ਵਾਲਾ ਨਿਰਭਉ ਹੋ ਜਾਂਦਾ ਹੈ। ਨਿਰਵੈਰ ਦਾ ਸਿਮਰਨ ਕਰਨ ਵਾਲਾ ਆਪ ਨਿਰਵੈਰ ਹੋ ਜਾਂਦਾ, ਫਿਰ ਸਭ ਕੁਝ ਆਪਣਾ ਆਪਣਾ ਲੱਗਣਾ ਜਾਂਦਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਪੁਰਖ ਮਿਲਾਇਆ, ਐਸਾ ਗੁਰੂ ਪੁਰਖ ਮਿਲਾ ਦਿੱਤਾ ਹੈ ਜਿਸਨੇ ਨਿਰਭਉ ਤੇ ਨਿਰਵੈਰ ਜੀਵਨ ਬਣਾ ਦਿੱਤਾ ਹੈ। ਹਰ ਆਤਮ ਰਾਮ ਪਸਰਿਆ ਸਵਾਮੀ, ਸਰਵ ਰਿਹਾ ਭਰਪੂਰੇ, ਇਸ ਸ਼ੁੱਧੀ ਆ ਗਈ ਕਿ ਨਿਰੰਕਾਰ ਹਰ ਥਾਂ ਤੇ ਹੈ ਤੇ ਹਰ ਜਗ੍ਹਾ ਤੇ ਹਰ ਜੀਵ ਵਿੱਚ ਹੈ। ਅੰਤਰ ਬਾਹਰ ਹਰ ਪ੍ਰਵੇਕੋ, ਮੇਰਾ ਹਰ ਜਨ ਮੰਗਲ ਗਾਏ, ਫਿਰ ਅੰਦਰ ਤੇ ਬਾਹਰ ਤੂੰ ਹੀ ਦਿਸਦਾ ਹੈ। ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ, ਖੁਸ਼ੀ ਦੇ ਆਨੰਦ ਦੇ ਖੇੜੇ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਨੇ। ਜੀਵਨ ਵਿੱਚ ਹੁਣ ਚਲਕਾਰਾ ਆਨੰਦ ਦਾ ਮਿਲਣਾ ਸ਼ੁਰੂ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਤੀਜੀ ਲਾਭ ਦੀ ਬਾਤ ਕਰਦੇ ਨੇ, ਕਹਿਣ ਲੱਗੇ ਹਰ ਤੀਜੜੀ ਲਾਮ, ਮਨ ਚਾਓ ਭਇਆ ਬੈਰਾਗੀ ਆ ਬਲਰਾਮ ਜੀਓ, ਨਿਰੰਕਾਰ ਦੇ ਨਾਮ ਵੱਲ ਨੂੰ ਤੁਰਨ ਦਾ ਚਾਓ ਪੈਦਾ ਹੋ ਗਿਆ। ਹੁਣ ਜਿਹੜਾ ਕੰਮ ਚਾਓ ਨਾਲ ਕੀਤਾ ਜਾਏ ਉਹਦੇ 'ਚ ਆਨੰਦ ਹੁੰਦਾ ਜੇ, ਉਹੀ ਕਰਨ ਦਾ ਮਜ਼ਾ ਆਉਂਦਾ ਹੈ, ਉਹੀ ਕਰਨ ਨੂੰ ਜੀ ਕਰਦਾ ਹੈ, ਉਹਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਮਨ ਵਿੱਚ ਅਵਰਾਗ ਪੈਦਾ ਹੋ ਜਾਂਦਾ ਹੈ, ਨਿਰੰਕਾਰ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਹੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਆ ਬਲਰਾਮ ਜੀ, ਹੁਣ ਸੰਤ ਜਨਾਂ ਦਾ ਮੇਲ ਭਾਲਦਾ ਹੈ, ਸਤਸੰਗੀ ਜਨਾਂ ਨੂੰ ਬੈਠਣ ਦਾ ਜੀ ਕਰਦਾ ਹੈ,
ਉਹਨਾਂ ਮਿਲ ਕੇ ਵਡਭਾਗੀ ਆ ਬਣ ਜਾਂਦਾ ਹੈ ਤੇ ਬਰਨਾਮ ਨਿਰੰਕਾਰ ਸੱਚੇ ਪਾਤਸ਼ਾਹ ਰਹਿਮਤ ਕਰਕੇ ਉਹਨਾਂ ਨੂੰ ਅਜਿਹੇ ਮੌਕੇ ਪ੍ਰਦਾਨ ਕਰ ਦਿੰਦਾ ਹੈ ਕਿ ਸਤਸਾਰ ਤੀਜ ਮਿਲ ਹਰਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਅਨਹਦ ਸੁਧ ਵਜਾਏ ਤੀਜੜੀ ਲਾਭ ਵਿੱਚ ਵਿਰਾਗ ਪੈਦਾ ਹੋ ਗਿਆ ਸੰਤ ਚਿੰਨਾ ਹਰ ਮੇਲ ਹਰ ਪਾਇਆ ਵਡਭਾਗੀ ਆ ਬਲਰਾਮ ਜੀ ਉਹ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਕ ਬੋਲੀ ਹਰ ਬਾਣੀ ਹੁਣ ਨਿਰੰਕਾਰ ਜਿਹੜਾ ਮੈਲ ਤੋਂ ਰਹਿਤ ਹੈ ਉਹਦੇ ਨਾਲ ਸਾਂਝ ਬਣਨੀ ਸ਼ੁਰੂ ਹੋ ਗਈ ਮੁੱਖ ਤੋਂ ਨਿਰੰਕਾਰੀ ਬਾਣੀ ਵਾਹਿਗੁਰੂ ਵਾਹਿਗੁਰੂ ਸਿਮਰਨ ਜਿਹੜਾ ਉਹ ਚੱਲ ਪਿਆ ਸੰਤ ਨਾ ਵਡਭਾਗੀ ਪਾਇਆ ਹਰ ਜਪੀ ਅਕਥ ਕਹਾਣੀ ਅਕਥ ਦੀ ਕਹਾਣੀ ਜੋ ਕਥਿਆ ਨਹੀਂ ਜਾ ਸਕਦਾ ਉਹਦੀ ਕਹਾਣੀ ਸੁਣਨ ਵਿੱਚ ਮਜ਼ਾ ਆਉਣ ਲੱਗ ਪਿਆ ਉਹਦੀ ਕਹਾਣੀ ਕਰਨ ਵਿੱਚ ਮਜ਼ਾ ਆਉਣ ਲੱਗ ਪਿਆ ਹਿਰਦੇ ਹਰ ਹਰ ਹਰ ਤੁਨ ਉਪਜੀ ਹਰ ਜਪੀਏ ਮਸਤਕ ਭਾਗ ਜੀ ਉਹ ਹਿਰਦੇ ਅੰਦਰ ਨਿਰੰਕਾਰ ਦੇ ਨਾਮ ਦੀ ਧੁਨ ਲਗਾਤਾਰ ਬਣਨੀ ਸ਼ੁਰੂ ਹੋ ਗਈ ਤੇ ਮੱਥੇ ਦੇ ਲੇਖ ਬਦਲਣੇ ਸ਼ੁਰੂ ਹੋ ਗਏ ਸੱਚੇ ਪਾਤਸ਼ਾਹ ਰਹਿਣ ਸਾਡੇ ਮੱਥੇ ਦੇ ਲੇਖ ਸਾਡੇ ਕਰਮਾਂ ਅਨੁਸਾਰ ਬਦਲਦੇ ਨੇ ਗੁਰੂ ਗ੍ਰਹਿਮਤ ਕਰ ਦਿੰਦਾ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀ ਤੀਜੀ ਲਾਮ ਨਾਲ ਮਨ ਵਿੱਚ ਬੈਰਾਗ ਪੈਦਾ ਹੋਇਆ ਚੌਥੜੀ ਸੱਚੇ ਪਾਤਸ਼ਾਹ ਕਹਿੰਦੇ ਹਰ ਚੌਥੜੀ ਲਾ ਮਨ ਸਹਿਜ ਪਇਆ ਹਰ ਪਾਇਆ ਬਲਰਾਮ ਜੀ ਹੁਣ ਜੀਵਨ ਸਹਿਜ ਆਤਮ ਕਡੋਲਤਾ ਅਵਸਥਾ ਨਾ ਦੁੱਖ ਦਾ ਕੋਈ ਪਤਾ ਲੱਗਦਾ ਨਾ ਕੋਈ ਸੁੱਖ ਦਾ ਨਿਰੰਕਾਰ ਹਰ ਵਕਤ ਹੀ ਯਾਦ ਰਹਿੰਦਾ ਹੈ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀ ਹੁਣ ਨਿਰੰਕਾਰ ਦਾ ਨਾ ਮਿੱਠਾ ਲੱਗਦਾ ਹੈ ਦਿਨ ਰਾਤੀ ਰਾਤੋ ਪਿਆਰੇ ਵਾਲੀ ਅਵਸਥਾ ਬਣ ਗਈ ਹਰ ਮੀਠਾ ਲਾਇਆ ਮੇਰੀ ਪ੍ਰਭ ਪਾਇਆ ਅੰਦਨ ਹਰ ਲੈ ਬੁਲਾਈ ਇਸ ਜੀਵ ਰੂਪੀ ਇਸਤਰੀ ਦੀ ਆਪਣੇ ਨਿਰੰਕਾਰ ਰੂਪੀ ਪਤੀ ਨਾਲ ਦਿਨ ਰਾਤ ਲਿਵ ਜੁੜ ਗਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰੀ ਦੇ ਨਾਮ ਦੀ ਮਨ ਵਿੱਚ ਵਧਾਈਆਂ ਵੱਜ ਗਈਆਂ ਆਨੰਦ ਖੇੜਾ ਪੈਦਾ ਹੋ ਗਿਆ ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ ਨਿਰੰਕਾਰ ਨੇ ਅਜਿਹਾ ਕਾਰਜ ਰਚਾ ਦਿੱਤਾ ਕਿ ਹਿਰਦੇ ਨਾਲ ਸਾਡੇ ਨਾਮ ਵਿੱਚ ਵਿਗਾਸ ਤੇ ਖੇੜੇ ਦੀ ਅਵਸਥਾ ਪੈਦਾ ਕਰ ਦਿੱਤੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਵਿਨਾਸੀ ਇਸ ਢੰਗ ਨਾਲ ਉਸ ਨਿਰੰਕਾਰ ਦੀ ਪਰਿਕਰਮਾ ਕਰਦਿਆਂ ਕਰਦਿਆਂ ਇਹ ਜੀਵ ਬਾਣੀ ਗਾਉਂਦਿਆਂ ਗਾਉਂਦਿਆਂ ਗੁਣਾਂ ਦਾ ਧਾਰਨੀ ਹੋ ਗਿਆ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋ ਗਿਆ ਗੁਰੂ ਕਿਰਪਾ ਕਰੇ ਅਸੀਂ ਲਾਵਾਂ ਦੇ ਇਸ ਪਾਵਨ ਪਵਿੱਤਰ ਉਪਦੇਸ਼ ਤੋਂ ਸਿੱਖਿਆ ਲੈ ਕਰਕੇ ਸੰਸਾਰ ਦੀ ਕਿਰਤ ਵਿਰਤ ਦੇ ਨਾਲ ਨਾਲ ਆਪਣੇ ਨਿਰੰਕਾਰ ਪਤੂ ਦੇ ਦਰ ਤੇ ਪ੍ਰਵਾਨ ਹੋ ਜਾਈਏ ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ ਰਹਿਮਤ ਕਰ ਬਖਸ਼ਿਸ਼ ਕਰ ਸਮੂਹ ਸੰਗਤਾਂ ਜੋ ਗੁਰਪੁਰਬ ਉਚੇਚੇ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਪੁਰਬ ਮਨਾ ਰਹੀਆਂ ਨੇ ਸਭ ਨੂੰ ਕੋਟਾਨ ਕੋਟ ਵਧਾਈਆਂ ਹੋਣ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਬੇਨਤੀ ਕਰੀਏ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਮਨ ਕੀ ਮਤ ਤਿਆਗੋ ਅਰਜਨ, ਹੁਕਮ ਬੂਝ ਸੁਖ ਪਾਈਐ ਰੇ, ਜੋ ਪ੍ਰਭ ਕਹੈ ਸੋਈ ਪਲ ਮਨ ਹੋ, ਸੁਖ ਦੁੱਖ ਉਹੀ ਧਿਆਈਐ ਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਰਵ ਕਰਕੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ਣ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਅਤੇ ਮਹਾਨ ਵਿਦਵਾਨ ਕਥਾਕਾਰ ਦੇ ਨਾਲ ਸਿੱਖ ਧਰਮ ਦੇ ਪ੍ਰਚਾਰਕ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਾਈ ਹੈ। ਹੁਕਮਨਾਮਾ ਸੀ ਸੂਹੀ ਮਹਿਲਾ ਚੌਥਾ, ਦਾਵਾਂ ਦਾ ਪਾਠ। ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਕੁਝ ਇੱਕ ਸੂਚਨਾਵਾਂ ਜਲਦੀ ਜਲਦੀ, ਇੱਕ ਤੇ ਦਸਵੰਧ ਕੱਢਣ ਲਈ ਬੇਨਤੀ ਹੈ, ਦੂਸਰਾ ਸਹਿਜ ਪਾਠ ਆਪਣੇ ਸਰੋਤ ਦੇ ਭਰੇ ਰੱਖਣੇ ਉਹ, ਤੀਸਰੀ ਅੱਜ ਸਾਰਾ ਦਿਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿਆਹ ਦਾ ਪੁਰਬ ਮਨਾਇਆ ਜਾ ਰਿਹਾ। ਇਸ ਗੁਰੂ ਘਰ ਵਿਖੇ ਸ੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਰਸੋਂ ਤੋਂ ਇਲਾਹੀ ਬਣ ਦੇ ਕੰਠ ਪਾਠ ਰੱਖੇ ਗਏ ਸਨ। ਉਸਦੇ ਭੋਗ ਪੈਣੇ ਸ਼ੁਰੂ ਹੋ ਜਾਣੇ ਨੇ ਅੱਧੇ ਘੰਟੇ ਤੱਕ, ਫਿਰ ਉਸ ਤੋਂ ਬਾਅਦ ਗੁਰੂ ਘਰ ਲੰਗਰ ਵੀ ਚੱਲਣ ਲੈਣਾ, ਉਹਨਾਂ ਦੀ ਸੇਵਾ ਹੋ ਰਹੀ ਹੈ ਜੀ। ਕੱਲ੍ਹ ਲਈ ਨੋਟ ਕਰ ਲਓ ਜੀ, ਕੱਲ੍ਹ ਨੂੰ ਜਨਮ ਦਿਨ ਸ਼੍ਰੋਮਣੀ ਭਗਤ ਕਬੀਰ ਜੀ ਦਾ ਵਿਸ਼ੇਸ਼ ਦੀਵਾਨ ਹੋਣਗੇ, ਕੱਲ੍ਹ ਨੂੰ ਵੀ ਸ਼ਾਮ ਨੂੰ, ਪਰਸੋਂ ਨੂੰ ਸਵੇਰੇ ਸ਼ਾਮ ਦੋਨੋਂ ਟਾਈਮ ਵਿਸ਼ੇਸ਼ ਦੀਵਾਨ ਹੋਣਗੇ। 30 ਜੂਨ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, 6ਵੀਂ ਪਾਤਸ਼ਾਹ ਜੀ ਦਾ, 6ਵੀਂ ਮੇਰੀ ਪੀਰ ਦੇ ਮਾਲਕ ਜੀ ਦਾ, ਅਤੇ July 3 ਤੋਂ ਲੈ ਕੇ 5 ਤੱਕ ਲੱਗ ਰਿਹਾ ਜੀ ਵੱਡਿਆਂ ਦਾ ਕੈਂਪ ਨਾਮ ਸਿਮਰਨ ਦਾ ਲਾਇਬ੍ਰੇਰੀ ਦੇ ਵਿੱਚ। 4 ਜੁਲਾਈ ਜੋ ਹੈ 4th of July ਇੰਡੀਪੈਂਡੈਂਸ ਡੇ ਆਫ ਅਮੈਰੀਕਾ, ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨੇ ਅਤੇ ਨਾਲ ਕੀਰਤਨ ਅਤੇ ਨਾਲ ਨਾਲ ਆਈਸਕ੍ਰੀਮ ਦੀ ਸੇਵਾ ਵੀ ਹੋਣੀ ਹੈ ਜੀ ਬਾਹਰ। 4 ਜੁਲਾਈ ਨੂੰ ਅਤੇ 5 ਨੂੰ ਹੈ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ, ਉਹ ਚੇਤਾ ਕਰੀਏ ਆਪਾਂ। ਨੌ ਜੁਲਾਈ ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, 16 ਜੁਲਾਈ ਨੂੰ ਸੰਗਰਾਂਦ ਹੈਗੀ ਅਤੇ ਨਾਲ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ। ਬੱਚਿਆਂ ਦਾ ਕੈਂਪ ਲੱਗ ਰਿਹਾ ਫਰੀ, 6 ਸਾਲ ਤੋਂ 15 ਸਾਲ ਦੇ ਦਾਖਲਾ ਫਾਰਮ ਲਏ ਜਾ ਰਹੇ ਨੇ ਲਾਇਬ੍ਰੇਰੀ ਪਾਸੇ ਹਰ ਐਤਵਾਰ। ਅਤੇ ਬਾਕੀ ਹੁਣ ਸੂਚਨਾਵਾਂ ਫਿਰ ਸਮੇਂ ਨੂੰ ਮੁੱਖ ਰੱਖਦੇ ਮੈਂ ਬੇਨਤੀ ਕਰਾਂ ਭਾਈ ਸਾਹਿਬ ਹਰਲਾਖਣ ਸਿੰਘ ਜੀ ਦੇ ਜੱਥੇ ਨੂੰ, ਹਰਲਾਖਗੜ੍ਹ ਦੀ ਕੀਰਤਨ ਆਪ ਜੀ ਨੂੰ ਸਰਵ ਕਹਾਉਣਗੇ, ਸਮਾਂ ਹੁਣ ਪਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: भाव सारी असंगता में तन तन शैव श्री गुरु अर्जुन देव जी महाराज जी बिहार का अर्जुन बहुत बहुत बधाइयां बहुत बधाइयां। अगला जरा प्रोग्राम है मानियो सकत्र साहब जी को श्रवण करो उन्होंने चुका खिमा फतेह सांझी करो जी। वाहिगुरु
1: जी का खालसा वाहिगुरु जी की फतेह। जो प्राणी गोबिंद ध्यावै पढ़िया अनपढ़िया परम गत पावै। परम सत्कार जो सत्संग जीओ ਮਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੋਨੋਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਫਿਰ ਬੇਨਤੀ ਕਰਦਾ ਕਿ ਗੁਰਾਂ ਦੀ ਫਤਿਹ ਸੀ ਅਤੇ ਆਪਾਂ ਨੇ ਉਸ ਦਾ ਲਾਭ ਨਹੀਂ ਉਠਾਇਆ। ਸਭ ਦੀ ਆਵਾਜ਼ ਆਉਣੀ ਚਾਹੀਦੀ ਹੈ ਜੀ, ਕਰਨੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਰਾਜ ਬਾਣੀ ਦੀ ਰਸਪੀ ਨੇ ਕੀਰਤਨ ਸਰ ਨੂੰ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰ ਨੂੰ ਕਹਾਉਣਗੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ 11:20 ਤੱਕ। 11:20 ਤੋਂ ਬਾਅਦ ਆ ਕੇ ਸਾਡੇ ਪਾਸ ਡਾਕਟਰ ਅਲੰਕਾਰ ਪਟਿਆਲਾ ਯੂਨੀਵਰਸਿਟੀ ਵਾਲੇ ਗੁਰਮਤਿ ਸੰਗੀਤ ਦੇ ਡੀਨ, ਉਹਨਾਂ ਨੇ ਕੀਰਤਨ ਕਰਨਾ ਹੈ 11:20 ਤੋਂ 12:20 ਤੱਕ। ਸੋ ਉਹਨਾਂ ਤੋਂ ਬਾਅਦ ਫਿਰ ਕਥਾ ਕਰਨੀ ਹੈ ਭਾਈ ਸਾਹਿਬ ਭਾਈ ਸਿਕੰਦਰ ਸਿੰਘ ਜੀ ਨੇ। ਅੱਜ ਉਹਨਾਂ ਦਾ ਵੀ ਇਸ ਫੇਰੀ ਦਾ ਆਖਰੀ ਦਿਨ ਹੋਵੇਗਾ, ਉਹਨਾਂ ਨੂੰ ਸਿਮਰਨ ਕਰਨਾ ਆਪਾਂ ਨੇ। ਬਾਕੀ ਸੂਚਨਾਵਾਂ ਹੁਣ ਅੱਜ ਆਪਾਂ ਮਨਾ ਰਹੇ ਹਾਂ ਜੀ

ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਇਸ ਕਰਕੇ ਛੇਵੇਂ ਪਾਤਸ਼ਾਹ ਜੀ ਦਾ, ਮੇਰੀ ਪੀਰ ਦੇ ਮਾਲਕ ਜੁਲਾਈ 3 ਤੋਂ ਲੈ ਕੇ 5 ਤੱਕ ਵੱਡਿਆਂ ਦਾ ਗੁਰਮੁਖ ਕੈਂਪ ਲੱਗ ਰਿਹਾ ਨਾਮ ਸਿਮਰਨ ਦਾ ਜੀ ਲਾਇਬ੍ਰੇਰੀ ਦੇ ਵਿੱਚ। 4 ਜੁਲਾਈ ਨੂੰ ਆਪਾਂ ਨੇ US ਅਮੈਰੀਕਾ ਦੀ ਇੰਡੀਪੈਂਡੈਂਸ ਡੇ ਹੋਣ ਕਰਕੇ, ਆਜ਼ਾਦੀ ਦਿਨ ਹੋਣ ਕਰਕੇ ਸ਼ਾਮ ਨੂੰ ਆਪਾਂ ਜਾਣ ਕੇ ਰੱਖਦੇ ਹੁੰਦੇ ਇੱਥੇ ਕੀਰਤਨ ਦਰਬਾਰ ਸਪੈਸ਼ਲ, ਸੋ ਨਾਲ ਆਈਸਕ੍ਰੀਮ ਸਪੈਸ਼ਲ ਹੋਏਗੀ ਸਾਰਿਆਂ ਲਈ। 5 ਜੁਲਾਈ ਨੂੰ ਵੀ ਵਿਸ਼ੇਸ਼ ਦਿਨ ਹੈਗਾ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਸੀ 5 ਜੁਲਾਈ ਦੇ ਦਿਨ। 9 ਜੁਲਾਈ ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ। 16 ਜੁਲਾਈ ਨੂੰ ਸੰਗਰਾਂਦ ਸਾਵਣ ਦੀ ਸਾਉਣ ਦੀ, ਅਤੇ ਨਾਲ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ ਵੀ ਉਸੇ ਦਿਨ ਹੀ ਹੈ। 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਫਰੀ ਕੈਂਪ ਹੈ ਬੱਚਿਆਂ ਵਾਸਤੇ 6 ਸਾਲ ਤੋਂ 15 ਸਾਲ ਦਿਆਂ ਦਾ, ਅਤੇ ਬਾਹਰ ਦਾਖਲਾ ਸ਼ੁਰੂ ਹੈ ਕੈਂਪ ਦੇ ਵਾਸਤੇ। ਲੰਗਰ ਹਾਲ ਦੇ ਮੂਹਰੇ ਟੇਬਲ ਲੱਗਾ, ਜ਼ਰੂਰ ਦਾਖਲ ਕਰਾ ਕੇ ਲਾਭ ਉਠਾਓ ਉਸ ਤੋਂ, ਅਤੇ ਬਾਕੀ ਸੂਚਨਾਵਾਂ ਫਿਰ ਆਹ ਹੁਣ ਆਪਾਂ ਠੀਕ 11:20 ਤੱਕ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ। ਇੱਕ ਸੂਚਨਾ ਬੇਨਤੀ ਰਹਿ ਗਈ ਸਰ, ਮੈਨੂੰ ਹੁਣੇ ਕਿਸੇ ਨੇ ਕਿਹਾ ਸੀ ਜਿਹੜੇ ਲੰਗਰ ਲੈ ਕੇ ਜਾਂਦੇ ਨਾ ਜੀ ਘਰ, ਉਹਨਾਂ ਦੇ ਚਰਨਾਂ 'ਚ ਬੇਨਤੀ ਮੇਰੀ ਆਪਣੀ, ਮੈਨੂੰ ਤਾਂ ਕਿਹਾ ਹੁਕਮ ਹੋਇਆ, ਮੈਂ ਉਹਦੇ ਹਿਸਾਬ ਨਾਲ ਹੁਣ ਸੂਚਨਾ ਦੇਣੀ ਹੈ। ਲੰਗਰ ਘਰੀ ਲੈ ਜਾਂਦੇ ਜੀ, ਅਤੇ ਕੀ ਹੁੰਦਾ ਫਿਰ ਹੋਰ ਲੰਗਰ ਬਣਾਉਣਾ ਪੈ ਜਾਂਦਾ, ਫਿਰ ਲੰਗਰ ਤਾਂ ਪਹਿਲਾਂ ਚਲੇ ਗਿਆ ਘਰੀ, ਹਾਲੇ ਵਰਤਿਆ ਨਹੀਂ ਸੀ ਇੱਥੇ, ਕਮਾਲ ਦੀ ਗੱਲ ਹੋਈ ਹੈ। ਇਹ ਤਾਂ ਲੰਗਰ ਇੱਥੇ ਲਈ ਬਣਿਆ ਸੀ ਜੀ, ਢੋਣ ਵਾਸਤੇ ਤਾਂ ਹੈ ਨਹੀਂ ਜੀ, ਗੁੱਸਾ ਨਾ ਕਰਨਾ ਕਿਸੇ ਦੇ, ਜੇ ਲੋੜ ਹੈਗੀ ਕਿਸੇ ਨੂੰ ਤਾਂ ਲੈ ਜਾਓ ਜੀ ਸੱਦ ਕੇ, ਪਰ ਜੇ ਆਪਾਂ ਹੁਣ ਵੱਡੇ ਵੱਡੇ ਕੌਲੇ ਭਰ ਕੇ ਲੈ ਜਾਈਏ ਘਰ ਨੂੰ, ਅਤੇ ਉੱਥੇ ਹੁਣ ਅੱਜ ਸਾਗ ਬਣਿਆ, ਆਪਾਂ ਬਾਲਟੀ ਸਾਗ ਦੀ ਬਣਾ ਕੇ ਘਰ ਨੂੰ ਲੈ ਜਾਈਏ, ਇੱਥੋਂ ਦਾਲ ਲੈ ਜਾਈਏ ਹਜੇ ਤਾਂ 2 ਗੜਵੇ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਘਰ ਲੰਗਰ ਪਹਿਲਾਂ ਇੱਥੇ ਵਰਤਣਾ ਚਾਹੀਦਾ ਫਿਰ ਬਾਹਰ, ਇਸ ਕਰਕੇ ਕੋਸ਼ਿਸ਼ ਕਰੀਏ ਘੱਟ ਤੋਂ ਘੱਟ ਜਾਣ ਦੀ, ਤਾਂ ਜਦ ਜਾਣਾ ਸ਼ਾਮ ਨੂੰ ਜਦੋਂ ਸਾਰਾ ਲੰਗਰ ਜਿਹੜਾ ਹੈਗਾ ਉਹਦੀ ਸਮਾਪਤੀ ਦੇ ਨੇੜੇ ਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪ੍ਰਸਾਦ ਜੀ ਮੇਰੀ ਸਾਹ ਸੁਣਨੇ ਜੀ ਇਤਨ ਕਰਦੇ ਹਾਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਔਲਾ ਸਮਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰ ਕੈ ਦਰਸ਼ਨ ਮੁਕਤਗਤ ਹੋਏ ਸਾਚਾ ਆਪ ਵਸੈ ਮਨ ਸੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇਵੰਦ ਦੇ ਕੀਰਤਨ ਤੇ ਕਥਾ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਨੂੰ ਲਾਹੇਵੰਦ ਦੇ ਰਸਮੀ ਨੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਸੂਚਨਾਵਾਂ ਇੱਕ ਦੋ ਦੇਣੀਆਂ ਨੇ ਮੈਂ। ਇੱਕ ਤਾਂ ਗੁਰਮਤ ਕੈਂਪ ਲੱਗ ਰਿਹਾ ਜੀ 6 ਸਾਲ ਤੋਂ 15 ਸਾਲ ਦਿਆਂ ਦਾ ਫਰੀ ਬਾਹਰ ਟੇਬਲ ਲੱਗਾ। ਡੇਟਸ ਹੈਗੀਆਂ 13 ਜੁਲਾਈ ਤੋਂ 17 ਜੁਲਾਈ ਤੱਕ। ਕੱਲ੍ਹ ਨੂੰ ਹੈ ਜੀ ਜਨਮ ਦਿਨ ਸ਼੍ਰੋਮਣੀ ਭਗਤ ਕਬੀਰ ਜੀ ਦਾ। ਸ਼ਾਮ ਨੂੰ ਵਿਸ਼ੇਸ਼ ਪ੍ਰੋਗਰਾਮ ਹੈਗੇ ਆ ਕੀਰਤਨ ਦੇ, ਅਤੇ ਨਾਲ ਹੀ ਪਰਸੋਂ ਨੂੰ 30 ਤਰੀਕ ਨੂੰ ਪ੍ਰਕਾਸ਼ ਦਿਹਾੜਾ ਤਨ ਤਨ ਹਰਗੋਬਿੰਦ ਸਾਹਿਬ ਜੀ ਦਾ ਸਵੇਰੇ ਸ਼ਾਮ ਦੇ ਰਸਮ ਕੀਰਤਨ ਦਰਬਾਰ ਹੋਣਗੇ ਜੀ। 4 ਜੁਲਾਈ ਨੂੰ ਸਪੈਸ਼ਲ ਕੀਰਤਨ ਦਰਬਾਰ ਸ਼ਾਮ ਨੂੰ ਅਤੇ ਨਾਲ ਆਈਸਕ੍ਰੀਮ। 5 ਜੁਲਾਈ ਨੂੰ ਹੈ ਜੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਦਾ ਦਿਨ, ਅਤੇ 9 ਜੁਲਾਈ ਨੂੰ ਹੈਗਾ ਜੀ ਸ਼ਹੀਦੀ ਦਿਨ ਭਾਈ ਮਨੀ ਸਿੰਘ ਜੀ। ਬਾਕੀ ਸੂਚਨਾਵਾਂ ਮੈਂ ਨਹੀਂ ਦੇਣੀਆਂ ਹੁਣ, ਅਤੇ ਮੈਂ ਬੇਨਤੀ ਕਰਾਂ ਹੁਣ ਸਤਿਕਾਰਯੋਗ ਡਾਕਟਰ ਅਲੰਕਾਰ ਸਿੰਘ ਜੀ ਡੀਨ ਪਟਿਆਲਾ ਯੂਨੀਵਰਸਿਟੀ ਵਾਲੇ ਜਿਹੜੇ ਡੀਨ ਨੇ ਗੁਰਮਤ ਸੰਗੀਤ ਦੇ, ਅਤੇ ਲਾਹੀ ਬਾਣੀ ਦੇ 31 ਰਾਗਾਂ ਦੇ ਅਨੁਸਾਰ ਸਾਰਾ ਕੀਰਤਨ ਜੋ ਹੈ ਉਹਨਾਂ ਨੇ ਆਪਣੇ ਸਟੂਡੈਂਟ ਨੂੰ ਵੀ ਸਿਖਾਇਆ ਹੈਗਾ ਅਤੇ ਆਪ ਵੀ ਕਰਦੇ ਨੇ। ਅਤੇ ਉਹਨਾਂ ਨੂੰ ਮੈਂ ਆਇਆਂ ਨੂੰ ਜਿਉਂ ਆਖਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਉਹਨਾਂ ਨੇ ਠੀਕ 12:20 ਤੱਕ ਲਾਹੀ ਬਾਣੀ ਦੇ ਕੀਰਤਨ ਸਰਵਨ ਕਰਾਉਣੇ ਨੇ ਜੀ। ਆਹ ਹੁਣ ਮੈਂ ਸਮਾਂ ਨਾ ਗਵਾਵਾਂ ਅਤੇ ਬੇਨਤੀ ਕਰਾਂ ਉਹਨਾਂ ਨੂੰ ਕਿ ਕੀਰਤਨ ਆਰੰਭ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਨਿਵੇਕਲੀ ਸ਼ੈਲੀ ਪੜਤਾਲ ਜਿਸ ਵਿੱਚ ਤਾਲਾਂ ਪਰਤਦੀਆਂ ਰਹਿੰਦੀਆਂ ਹਨ, ਅਜਿਹੀ ਵਿਸ਼ੇਸ਼ ਸ਼ਬਦ ਰਚਨਾ ਗੁਰਬਾਣੀ ਦੀ ਜਿਸ ਵਿੱਚ ਦ ਤਾਲਸ ਕੀਪ ਔਨ ਚੇਂਜਿੰਗ ਪੜਤਾਲ ਪਰਤ ਤਾਲ ਤੋਂ ਬਣਿਆ ਹੈ। ਕੁਝ ਵਿਦਵਾਨ ਪੱਟ ਤਾਲ ਯਾਨੀ ਪੰਜ ਤਾਲਾਂ ਦਾ ਪ੍ਰਯੋਗ ਇਹ ਵੀ ਕਹਿੰਦੇ ਨੇ। ਆਓ ਇਸ ਪਾਵਨ ਸ਼ਬਦ ਦਾ ਕੀਰਤਨ ਕਰੀਏ। ਸਾਰੰਗ ਮਹੱਲਾ ਚੌਥਾ ਸਿਰਲੇਖ ਹੈ ਜਪ ਮਨ ਨਿਰਭਉ। ਜਪ ਮਨ ਨਿਰਭਉ ਸਤ ਸਤ ਸਤ।

ਪ੍ਰੋਫੈਸਰ ਤਾਰਾ ਸਿੰਘ ਜੀ ਪਟਿਆਲਾ ਦੇ ਬਹੁਤ ਵੱਡੇ ਸੰਗੀਤਕਾਰ ਜਿਨ੍ਹਾਂ ਨੂੰ ਗੁਰਮਤ ਸੰਗੀਤਾਚਾਰਿਆ ਕਿਹਾ ਜਾਂਦਾ, ਸਾਡੇ ਉਸਤਾਦ ਜੀ, ਸਾਡੇ ਸੰਗੀਤ ਦੇ ਗੁਰੂ ਡਾਕਟਰ ਗੁਰਨਾਮ ਸਿੰਘ ਜੀ, ਦਾਸ ਦੇ ਵੱਡੇ ਭੈਣ ਜੀ ਡਾਕਟਰ ਨਿਵੇਦਿਤਾ ਸਿੰਘ ਜੀ, ਦਾਸ ਨੂੰ ਡਾਕਟਰ ਪਚਿੱਤਰ ਸਿੰਘ ਜੀ ਜਿਹੜੇ ਕਿ ਨਿਊਜਰਸੀ ਰਹਿੰਦੇ ਨੇ, ਡਾਕਟਰ ਮਨਪ੍ਰੀਤ ਜੀ ਦੇ ਪਿਤਾ ਜੀ, ਡਾਕਟਰ ਗੁਰਨਾਮ ਸਿੰਘ ਜੀ ਦੇ ਵੱਡੇ ਭਰਾ, ਸਭ ਨੂੰ ਬੜੀ ਕਿਰਪਾ ਹੋਈ, ਬਖਸ਼ਿਸ਼ ਹੋਈ, ਉਹਨਾਂ ਨੇ ਸਿੱਖਿਆ ਦਿੱਤੀ। ਖਾਲਸਾ ਕਾਲਜ ਕਲੋਨੀ ਰਹਿੰਦੇ ਸਨ, ਉਹਨਾਂ ਦੁਆਰਾ ਸਿਖਾਈ ਇਹ ਸ਼ਬਦ ਦੀ ਬੰਦਿਸ਼, ਐਸੀ ਮੰਗ ਗੋਬਿੰਦ ਤੇ ਕੀ ਮੰਗੀਏ ਉਸ ਪ੍ਰਭੂ ਤੋਂ, ਟਹਿਲ ਸੰਤਨ ਕੀ ਸੰਗ।

0: ਇੰਨੀ ਬੇਨਤੀ ਪ੍ਰਵਾਨ ਕਰਨੀ ਸੀ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਸਮੂਹ ਪ੍ਰਬੰਧਕ ਸਾਹਿਬਾਨ ਸਾਡੇ ਬੜੇ ਸਤਿਕਾਰਯੋਗ ਸਰਦਾਰ ਨਰਿੰਦਰਪਾਲ ਸਿੰਘ ਜੀ, ਹੋਰ ਜਿਹੜੀ ਵੀ ਟੀਮ ਹੈ ਦਾਸ ਸਭ ਨੂੰ ਨਹੀਂ ਜਾਣਦਾ, ਅਤੇ ਆਪ ਸਾਧ ਸੰਗਤ ਜੀ ਜੋ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਆਓ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ, ਕਿਰਤ ਕਰੀਏ, ਨਾਮ ਜਪੀਏ, ਵੰਡ ਕੇ ਛਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮਾਂਗੋ ਕੋਈ ਸਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਅਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀਬੰਦ ਦੇ ਕੀਰਤਨ ਅਤੇ ਕਥਾ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਦਾਰੀ ਪਰਮ ਸਤਿਕਾਰ ਜੀਓ, ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਜ ਮਹਾਨ ਕੀਰਤਨੀਏ ਡਾਕਟਰ ਅਲੰਕਾਰ ਸਿੰਘ ਜੀ, ਡੀਨ ਗੁਰਮਤ ਸੰਗੀਤ ਪਟਿਆਲਾ ਯੂਨੀਵਰਸਿਟੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀਬਾਣੀ ਬੜੇ ਰਸਪਿਨੇ ਕੀਰਤਨ ਸਰਵਣ ਕੁਆਰੇ ਰਾਗ ਅਨੁਸਾਰ ਸੋਹਣਾ ਦਾ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਮੈਂ ਬੇਨਤੀ ਕਰਾਂ ਹੁਣ ਕਿ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਸਾਡੇ ਹੈੱਡ ਗ੍ਰੰਥੀ ਜੀ, ਉਹਨਾਂ ਨੂੰ ਸਨਮਾਨਿਤ ਕਰਨ ਜੀ, ਅਤੇ ਬਾਕੀ ਕਮੇਟੀ ਮੈਂਬਰ ਅਤੇ ਸੰਗਤ ਮੈਂਬਰ ਜੋ ਜੋ ਵੀ ਆਉਣ ਚਾਹੁੰਦੇ ਨੇ, ਸਾਰਿਆਂ ਨੂੰ ਬੇਨਤੀ ਹੈ ਇਸ ਪਾਸੇ ਆ ਕੇ ਉਸ ਵਿੱਚ ਹਿੱਸਾ ਲਓ ਜੀ। ਡਾਕਟਰ ਸਾਹਿਬ ਜੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਾਂਜੀ ਅੱਗੇ ਜੀ, ਬਾਕੀ ਜਥੇ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਜੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਗੇ ਬਾਬਾ ਜੀ, ਇੱਧਰ ਜੀ, ਇੱਧਰ ਧਿਆਨ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਭ ਦਾ ਹਾਰਦਿਕ ਹਾਰਦਿਕ ਧੰਨਵਾਦ, ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਪਰਮਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਕਿ ਇਹਨਾਂ ਨੂੰ ਲਿਆਉਣ ਦੇ ਵਿੱਚ ਬਹੁਤ ਸੇਵਾ ਕੀਤੀ ਹੈਗੀ ਆ, ਅਤੇ ਫਿਰ ਵੀ ਜਦੋਂ ਡਾਕਟਰ ਸਾਹਿਬ ਨੂੰ ਸਮਾਂ ਮਿਲੇ ਉਹ ਜ਼ਰੂਰ ਆ ਕੇ ਅਤੇ ਇਹ ਲਾਹੀਬੰਦ ਦੇ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨ ਜੀ। ਹੁਣ ਸੂਚਨਾਵਾਂ ਮੈਂ ਦੇਣ ਲੱਗਾ ਅਤੇ ਨਾਲ ਬੇਨਤੀ ਕਰਦਾ ਪੰਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਿਕੰਦਰ ਸਿੰਘ ਜੀ ਨੂੰ ਕਿ ਉਹ ਠੀਕ 1 ਵਜੇ ਤੱਕ ਆਪ ਜੀ ਨੂੰ ਲਾਹੀਬਾਣੀ ਦੇ ਦੀ ਕਥਾ ਸਾਹਿਬ ਨੂੰ ਕਹਾਉਣਗੇ ਜੀ, ਗਿਆਨੀ ਜੀ, ਅਤੇ ਉਹਨਾਂ ਚਿਰ ਤੱਕ ਜਦ ਤੱਕ ਆ ਰਹੇ ਨੇ ਮੈਂ ਸੂਚਨਾ ਦੇ ਲਵਾਂ। ਕੱਲ੍ਹ ਨੂੰ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ ਹੈ, ਸ਼ਾਮ ਨੂੰ ਵਿਸ਼ੇਸ਼ ਦੀਵਾਨ ਹੋ ਰਹੇ ਨੇ ਉਸ ਸੰਬੰਧ ਵਿੱਚ। 30 ਨੂੰ ਪਰਸੋਂ ਨੂੰ ਹੈ ਪ੍ਰਕਾਸ਼ ਦਾ ਤੰਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ, ਅਤੇ 3-4-5 ਨੂੰ ਲੱਗ ਰਿਹਾ ਜੀ ਨਾਮ ਸਿਮਰਨ ਵੱਡਿਆਂ ਵਾਸਤੇ ਦਾ ਕੈਂਪ ਫ੍ਰੀ, 4 ਤਰੀਕ ਨੂੰ ਇੰਡੀਪੈਂਡੈਂਸ ਡੇ ਹੋਰ ਕਰ ਸਪੈਸ਼ਲ ਕੀਰਤਨ ਦੌਰਾਨ, ਸ਼ਾਮ ਨੂੰ ਫਿਰ ਆਈਸਕ੍ਰੀਮ, ਅਤੇ 5 ਤਰੀਕ ਨੂੰ ਹੈ ਜੀ ਫਾਊਂਡੇਸ਼ਨ ਸਟੋਨ ਆਫ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, 9 ਨੂੰ ਸ਼ਹੀਦੀ ਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ, ਅਤੇ ਬਾਕੀ ਸੂਚਨਾ ਮੈਂ ਛੱਡ ਜਾਣੀ ਹੈ ਇੱਥੇ ਜੀ। ਆਓ ਆਪਾਂ ਹੁਣ ਕਥਾ ਨਾਲ ਜੁੜੀਏ ਜੀ। ਇੱਕ ਰਹਿ ਗਈ, ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ ਫਰੀ, ਅਤੇ 13-17 ਤੱਕ 6-15 ਸਾਲ ਦੀ ਉਮਰ ਦੇ ਦਾਖਲਾ ਕਰਾ ਕੇ ਗੁਰੂ ਦੀ ਬਖਸ਼ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀ।

ਮਨ ਜਿਹਾ ਤੂੰ ਕਰਾਹੀ ਤਿਹਾ ਹਉ ਕਰੀ ਵਖਿਆਨ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗੋਦੀ ਚ ਸਭਾਏਮਾਨ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਹਨ, ਰਹਿਮਤ ਕੀਤੀ ਹੈ ਸਾਡੇ ਸਾਰਿਆਂ ਤੇ, ਜਿਨ੍ਹਾਂ ਨੂੰ ਮੇਰੇ ਮਾਲਕ ਨੇ ਕੁਝ ਪਲ ਆਪਣੀ ਗੋਦੀ ਦਾ ਨਿੱਘ ਬਖਸ਼ਿਸ਼ ਕੀਤਾ ਹੈ, ਜਿੱਥੇ ਇਲਾਹੀ ਬਾਣੀ ਦੇ ਅੰਮ੍ਰਿਤਮਈ ਕੀਰਤਨ, ਸਿੱਖ ਕੌਮ ਦੇ ਉੱਚ ਕੋਟੀ ਦੇ ਸੰਗੀਤਕਾਰ ਸਤਿਕਾਰਯੋਗ ਭਾਈ ਅਲੰਕਾਰ ਸਿੰਘ ਜੀ ਗੁਰਮੁਖ ਦੇ ਰਾਗਾਂ ਵਿੱਚ ਆਪ ਜੀ ਨੂੰ ਵਡੇਕੀਆਂ ਵਡਿਆਈਆਂ ਸਰਵਣ ਕਰਵਾ ਰਹੇ ਸਨ, ਬਹੁਤ ਬਹੁਤ ਧੰਨਵਾਦ ਹੈ। ਉਪਰੰਤ ਕੁਝ ਪਲਾਂ ਦੇ ਲਈ ਗੁਰ ਇਤਿਹਾਸ ਤੇ ਗੁਰਮਤ ਸਿਧਾਂਤ ਦੇ ਸੰਬੰਧ ਵਿੱਚ ਕੁਝ ਬਾਣੀਆਂ ਕਹਾਣੀਆਂ ਕਹਿਣ ਦਾ ਯਤਨ ਕਰਨਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਵਡਭਾਗੇ ਜੀੜਿਆਂ ਨੇ ਲਾਹਾ ਲੈਣ ਦਾ ਯਤਨ ਕਰਨਾ ਹੈ। ਗੁਰਮਤਿ ਦੀ ਪ੍ਰੰਪਰਾ ਸੰਗੀਤ ਜਾਨੀ ਕਿ ਰਬਾਬ ਤੋਂ ਹੋਈ ਤੇ ਵਿਦਵਾਨ ਸੱਜਣ ਕਹਿੰਦੇ ਨੇ ਨਗਾਰੇ ਤੀਕ ਜਾ ਕਰਕੇ ਸੰਪੂਰਨਤਾ ਹੋਈ। ਇਹ ਰਹਿਮਤ ਹੈ, ਬਖਸ਼ਿਸ਼ ਹੈ ਮਾਲਕ ਦੀ। ਸੰਗੀਤ ਨਾਲ ਬੜਾ ਸਾਡਾ ਗੂੜਾ ਸੰਬੰਧ ਹੈ। ਸਾਡੇ ਗੁਰੂ ਸਾਹਿਬਾਨ ਖੁਦ ਰਾਗਾਂ ਵਿੱਚ ਬਾਣੀ ਉਚਾਰਦੇ ਰਹੇ, ਰਾਗਾਂ ਵਿੱਚ ਗਾਉਣ ਦਾ ਹੁਕਮ ਕਰਦੇ ਰਹੇ, ਧੁਨੀਆਂ ਨਾਲ ਉਹਨਾਂ ਨੇ ਆਪ ਫਿੱਟ ਕੀਤੀਆਂ ਕਿਹੜੇ ਘਰ ਵਿੱਚ ਕਿਹੜਾ ਸ਼ਬਦ ਗਾਉਣਾ ਹੈ। ਪੂਰੀ ਤਰਤੀਬ ਦੇ ਕਰਕੇ ਸਾਨੂੰ ਗਏ ਨੇ, ਵਿਰਲੇ ਰਾਗੀ ਰਹਿ ਗਏ ਨੇ ਜੋ ਵੇਲੇ ਦਾ ਰਾਗ ਸੰਗੀਤ ਜਿਹੜਾ ਹੈ ਉਸਨੂੰ ਸੰਗਤਾਂ ਦੇ ਸਾਨੂੰ ਪੇਸ਼ ਕਰਦੇ ਨੇ। ਗੁਰੂ ਰਹਿਮਤ ਵਰਤਾਏ, ਸਾਨੂੰ ਅਜਿਹੇ ਸੰਗੀਤਕਾਰ ਮਿਲਦੇ ਰਹਿਣ ਤਾਂ ਕਿ ਅਸੀਂ ਆਨੰਦ ਮਾਣ ਸਕੀਏ। ਸੰਗੀਤ ਦਾ ਕੰਮ ਹੈ ਸਾਡੇ ਮਨ ਨੂੰ ਪਗੜਾ ਦੇਣਾ ਤੇ ਪਿਘਲੇ ਹੋਏ ਮਨ ਵਿੱਚ ਗੁਰੂ ਕੇ ਸ਼ਬਦ, ਗੁਰੂ ਕੇ ਗਿਆਨ ਨੂੰ ਭਰਨ ਦਾ ਇੱਕ ਉਪਰਾਲਾ ਹੈ ਗੁਰੂ ਸਾਹਿਬਾਨ ਦਾ। ਇਸੇ ਲਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚੰਗੇ ਸਭ ਤੋਂ ਉੱਚ ਕੋਟੀ ਦੇ ਸੰਗੀਤਕਾਰ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਸੀ। ਜਿੱਥੇ ਬਾਬਾ ਜੀ ਉੱਥੇ ਮਰਦਾਨਾ ਜੀ, ਤਕਰੀਬਨ ਸਾਰੀ ਜ਼ਿੰਦਗੀ ਲਗਾਤਾਰ ਪਰਛਾਵੇਂ ਦੀ ਤਰ੍ਹਾਂ ਨਾਲ ਰਹੇ ਨੇ। ਕਿੱਡਾ ਸੁਭਾਗਾ ਹੋਏਗਾ ਉਹ ਜੀਵ ਗੁਰੂ ਪਾਤਸ਼ਾਹ ਦੇ ਗੋਡੇ ਨਾਲ ਗੋਡਾ ਲਾ ਕਰਕੇ ਜਦੋਂ ਬਹਿੰਦਾ ਹੋਏਗਾ, ਜਦੋਂ ਅਲਾਹੀ ਤਰੰਗਾਂ ਛਿੜਦੀਆਂ ਹੋਣਗੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰਬਨ ਤੋਂ ਬਾਣੀ ਉਚਾਰਨ ਕਰਦੇ, ਸੰਗੀਤਮਈ ਬਾਣੀ ਉਚਾਰਦੇ ਹੋਣਗੇ ਤੇ ਬੜੇ ਬੜੇ ਪਾਪੀ, ਬੜੇ ਬੜੇ ਚਿਰਾਂ ਦੇ ਠੱਗ ਜਿਹੜੇ ਨੇ ਉਹ ਮੋਮ ਹੋ ਜਾਇਆ ਕਰਦੇ ਸਨ। ਬਸ ਮੋਮ ਹੋਏ ਦੇ ਵਿੱਚ ਗੁਰੂ ਕਾ ਸ਼ਬਦ, ਸੱਜਣ ਵਰਗੇ ਠੱਗ ਜਿਹੜੇ ਨੇ ਉਹਨਾਂ ਦਾ ਉਹ ਕਤਲਗਾਹ ਜਿਹੜਾ ਡੇਰਾ ਸੀ ਉਹ ਧਰਮਸ਼ਾਲਾ ਬਣ ਜਾਂਦਾ ਹੈ, ਉਹ ਆਪ ਪ੍ਰਚਾਰਕ ਨੀਅਤ ਕਰ ਦਿੰਦੇ ਨੇ। ਇਹ ਸੰਗੀਤ ਦੀ ਕਲਾ, ਇਹ ਸ਼ਬਦ ਦੀ ਕਲਾ ਹੈ। ਗੁਰੂ ਕਿਰਪਾ ਕਰੇ ਅਸੀਂ ਉਸ ਬਿਰਤੀ ਨਾਲ, ਉਸ ਸੁਰਤ ਨਾਲ ਸ਼ਬਦ ਨੂੰ ਸਰਵਣ ਕਰਨ ਦੀ ਜਾਚ ਕਦੇ ਸਿੱਖ ਲਈਏ। ਗੁਰਬਾਣੀ ਸਰਵਣ ਕਰਦਿਆਂ ਕਰਦਿਆਂ ਜੇ ਸਾਡੇ ਪਾਪ ਨਾ ਕੰਬੇ ਤੇ ਸਮਝੋ ਅਜੇ ਅਸੀਂ
ਗੁਰਬਾਣੀ ਸੰਗੀਤ ਨੂੰ ਸਰਵਣ ਨਾ ਕਰ ਸਕੇ, ਸ਼ਬਦ ਨਾਲ ਸਾਡੀ ਸਾਂਝ ਨਾ ਹੋ ਸਕੀ, ਸ਼ਬਦ ਅਤੇ ਸੁਰ ਦਾ ਸੁਮੇਲ ਨਹੀਂ ਹੋਇਆ। ਮੈਂ ਬਚਨ ਕਰਨਾ ਹੈ ਅੱਜ, ਕਿਉਂਕਿ ਉਚੇਚੇ ਤੌਰ 'ਤੇ ਇਹ ਸਮਾਗਮ ਜਿਹੜਾ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹੈ। ਦੁਆਬੇ ਦੇ ਬੜੇ ਉਹਨਾਂ ਨੇ ਕਰਮ ਕੀਤੇ ਨੇ ਪੰਚਮ ਪਾਤਸ਼ਾਹ ਜੀ ਨੇ, ਬਿਲਗਾ ਮਹੁ ਸਾਹਿਬ ਸ਼ਰੀ ਸ਼ੰਕਰ ਨਕੋਦਰ ਦੀ ਸਮੁੱਚੇ ਇਲਾਕੇ ਵਿੱਚ ਅੱਜਾਂ ਦਿਨਾਂ 'ਚ ਬਹੁਤ ਭਾਰੀ ਮੇਲੇ ਜੁੜਦੇ ਨੇ ਅਤੇ ਉੱਥੋਂ ਦੇ ਜਿਹੜੇ ਪ੍ਰੇਮੀ ਸੱਜਣ ਇੱਥੇ ਪਹੁੰਚੇ ਨੇ ਉਹ ਵੀ ਯਤਨ ਕਰਦੇ ਨੇ ਕਿ ਉਹਨਾਂ ਮੇਲਿਆਂ ਨੂੰ ਦਾ ਜੋ ਵਿੱਚ ਮਕਸਦ ਹੈ, ਕਿਉਂਕਿ ਪੰਚਮ ਪਾਤਸ਼ਾਹ ਵਿਆਹੁਣ ਗਏ ਸਨ ਉਸ ਇਲਾਕੇ ਵਿੱਚ, ਉਹਨੂੰ ਸਮਰਪਿਤ ਹੋ ਕਰਕੇ ਅਖੰਡ ਪਾਠ ਵੀ ਚੱਲਦੇ ਨੇ। ਵਡਭਾਗੇ ਜੀ ਜਿਹੜੇ ਵੱਡੇ ਭਾਗੇ ਪਰਿਵਾਰ ਜਿਹੜੇ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਸੇਵਾ ਕਰ ਰਹੇ ਨੇ। ਮੁਬਾਰਕ ਹੈ, ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਡਾ ਗੁਰੂ ਪ੍ਰਤੀ ਪਿਆਰ ਬਣਿਆ ਰਹੇ। ਪਿਛਲੇ ਇੱਕ ਮਹੀਨੇ ਤੋਂ ਸੰਗਤਾਂ ਦੇ ਸਰਦਰਸ਼ਨ ਦੁਆਰੇ ਕਰ ਰਹੇ, ਅੱਜ ਆਖਰੀ ਦੀਵਾਨ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ, ਫਿਰ ਸੱਚੇ ਪਾਤਸ਼ਾਹ ਜਲਦੀ ਤੁਹਾਡੇ ਦਰਸ਼ਨ ਦਾ ਇਦਾਰੇ ਕਰਵਾਵੇ। ਮੈਂ ਜ਼ਿਕਰ ਕਰ ਰਿਹਾ ਸਾਂ ਭਾਈ ਮਰਦਾਨਾ ਜੀ ਅਤੇ ਗੁਰੂ ਸਾਹਿਬਾਨ ਦੀ ਇੱਕ ਆਖਰੀ ਮੁਲਾਕਾਤ ਨੂੰ ਆਪਦੇ ਸਨਮੁੱਖ ਪਹਿਲਾਂ ਪੇਸ਼ ਕਰਾਂ, ਕਿਉਂਕਿ ਸੰਗੀਤ ਤੋਂ ਬਾਅਦ ਪ੍ਰੰਭ ਹੋਈ। ਇੱਕ ਦਿਨ ਗੁਰੂ ਪਾਤਸ਼ਾਹ ਦੀ ਰੀਝ ਹੋਈ, ਮਨ ਦੀ ਮੌਜ ਬਣੀ, ਮਰਦਾਨਾ ਜੀ ਬਿਰਧ ਹੋ ਗਏ, ਸੰਗਤ ਜੁੜੀ ਹੋਈ, ਇਸੇ ਤਰ੍ਹਾਂ ਪ੍ਰਚਾਰ ਹੋਇਆ, ਦੀਵਾਨ ਸਜਿਆ। ਮੇਰੇ ਮਾਲਕ ਨੇ ਉਚੇਚੇ ਤੌਰ 'ਤੇ ਨਜ਼ਰ ਭਾਈ ਮਰਦਾਨਾ ਜੀ ਵੱਲ ਕੀਤੀ, ਬੜਾ ਸਤਿਕਾਰ ਦਿੱਤਾ ਉਸ ਸ਼ਖਸੀਅਤ ਨੂੰ ਅਤੇ ਆਪਣਾ ਨਾਂ ਸੁਣਿਆ ਸਰਗੁਰ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ, ਅਤੇ ਕਿਉਂਕਿ ਬਿਰਧ ਸਰੀਰ ਹੈ, ਬਿਰਧ ਅਵਸਥਾ ਹੈ, ਅਤੇ ਆਉਣ ਗਵਾਉਣ ਦਾ ਸਹਾਰਾ ਲੈ ਕੇ ਦੂਜੇ ਸਾਥੀਆਂ ਦਾ ਤੇ ਖੜਾ ਹੋਇਆ ਹੈ। ਲੜਖੜਾ ਕੇ ਖੜਾ ਹੋ ਗਿਆ, ਹੱਥ ਜੁੜ ਗਏ ਸੱਚੇ ਪਾਤਸ਼ਾਹ ਹੁਕਮ, ਕਿਉਂਕਿ ਉਹ ਜਾਣਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕੁਝ ਵੀ ਮੁਖਾਰਬਿੰਦ ਤੋਂ ਕਹਿੰਦੇ ਨੇ ਜੀਵ ਦਾ ਉਧਾਰ ਕਰ ਦਿੰਦੇ ਨੇ, ਮੇਰੇ ਵੱਲ ਸਲੀ ਨਜ਼ਰ ਹੋਈ ਹੈ, ਸਾਡੇ ਸਭ ਵੱਲ ਹੁੰਦੀ ਜੇ ਅਸੀਂ ਨਾ ਸੁਣੀਏ ਤਾਂ ਸਾਡੀ ਕਮਜ਼ੋਰੀ ਹੋਏਗੀ। ਕਹਿਣ ਲੱਗੇ, ਖੜੇ ਹੋਏ, ਹੱਥ ਜੋੜੇ, ਸੱਚੇ ਪਾਤਸ਼ਾਹ ਹੁਕਮ, ਕਹਿਣ ਲੱਗੇ ਮਰਦਾਨਾ ਜੀ ਮੇਰੇ ਨਾਲ ਤੁਰ ਲੱਗਿਆ ਨਾ, ਤੁਸਾਂ ਨੇ ਆਪਣੇ ਬਾਲ ਬੱਚੇ ਦੀ ਵੀ ਚਿੰਤਾ ਕੀਤੀ ਸੀ, ਬੜਾ ਲੰਮਾ ਸਾਥ ਦਿੱਤਾ ਹੈ, ਹੁਣ ਤੁਹਾਡੀ ਉਮਰ ਨਾ ਪਰਿਵਾਰ ਵਿੱਚ ਬਾਲ ਬੱਚੇ ਵਿੱਚ ਬਹਿਣ ਦੀ ਹੈ, ਹੁਣ ਤੁਸੀਂ ਘਰ ਚਲੇ ਜਾਓ। ਹੁਣ ਖਿਆਲ ਕਰਿਆ, ਗੁਰੂ ਪਾਤਸ਼ਾਹ ਦੇ ਸੁਭਾਵਕ ਬਚਨ ਕਹਿਤੇ ਤੁਸੀਂ ਘਰ ਚਲੇ ਜਾਓ, ਅਤੇ ਅੱਖਾਂ ਵਿੱਚੋਂ ਅੱਥਰੂ ਵਹਿਣੇ ਸ਼ੁਰੂ ਹੋ ਗਏ। ਹੁਣ ਮੈਨੂੰ ਗੁਰੂ ਘਰ ਘੱਲ ਕੇ ਰਾਜੀ ਹੈ, ਹੁਣ ਗੁਰੂ ਕਾ ਸੰਗ ਮੈਨੂੰ ਪ੍ਰਾਪਤ ਨਹੀਂ ਹੋਣਾ ਸ਼ਾਇਦ। ਹੱਥ ਜੋੜੇ, ਅੱਖਾਂ ਵਿੱਚੋਂ ਭਾਵ ਨੇਤਰ ਵਗਦੇ ਪਏ ਨੇ, ਮਾਲਕ ਜੀ ਕਿਰਪਾ ਕਰੋ, ਤੁਹਾਡਾ ਹੁਕਮ ਤੇ ਮੈਂ ਟਾਲ ਨਹੀਂ ਸਕਦਾ, ਤੁਸੀਂ ਕਹਿੰਦੇ ਮੈਂ ਚਲਾ ਜਾਵਾਂਗਾ, ਮੈਨੂੰ ਜਾਣ ਲੱਗੇ ਨੂੰ ਕੋਈ ਸਮਤ ਬਖਸ਼ ਦਿਓ, ਕੋਈ ਗਿਆਨ ਦਿਓ। ਹੁਣ ਖਿਆਲ ਕਰਨ ਵਾਲਾ ਬਾਤ, ਸਵਾਲ ਕਿੱਥੋਂ ਪੈਦਾ ਹੋਇਆ, ਜਿਸ ਸੰਗੀਤਕਾਰ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਸੁਣੇ ਨੇ, ਗਾਵੇ ਨੇ, ਪ੍ਰਤੱਖ ਹੁੰਦੇ ਵੇਖੇ ਨੇ, ਰਾਜੇ ਮਹਾਰਾਜੇ ਝੁਕਦੇ ਵੇਖੇ ਨੇ, ਪਾਪੀ ਤੋਂ ਪਾਪੀ ਬਦਲਦੇ ਵੇਖੇ ਨੇ, ਅਤੇ ਉਹ ਇਹ ਪਾਵਨ ਬਚਨ ਕਹੇ, ਸੱਚੇ ਪਾਤਸ਼ਾਹ ਜੇ ਮੈਨੂੰ ਕਹੇ ਤੁਸੀਂ ਤੋਰਦੇ ਹੋ ਅਤੇ ਮੈਨੂੰ ਕੁਝ ਸਮਤ ਦੇ ਦਿਓ। ਖੈਰ ਸਾਨੂੰ ਸਮਝਾ ਰਹੇ ਹੋਣ ਭਾਈ ਸਿੱਖਾ, ਜਦੋਂ ਗੁਰੂ ਕੋਲੋਂ ਤੂੰ ਵਿਦਾਇਗੀ ਲਵੇ ਨਾ, ਅਤੇ ਕੋਈ ਨਾ ਕੋਈ ਸਿੱਖਿਆ ਲੈ ਕੇ ਵਿਦਾਇਗੀ ਲਵੀ, ਉਹ ਇਹਨਾਂ ਮੁੜ ਜਾਵੀ ਲੰਗਰ ਗੱਫਾ ਛੱਕ ਕੇ। ਅਤੇ ਦੂਸਰੀ ਬਾਤ, ਕਿੰਨਾ ਵੀ ਬਿਰਧ ਕਿਉਂ ਨਾ ਹੋ ਜਾਏ, ਸਰੀਰ ਤੇਰਾ ਚੱਲਣ ਫਿਰ ਤੋਂ ਆਤਰ ਹੋ ਜਾਏ, ਫਿਰ ਵੀ ਗੁਰੂ ਕੀ ਸਿੱਖਿਆ ਨੂੰ ਮੰਗ ਕੇ ਚੱਲੀ, ਗੁਰੂ ਪਾਤਸ਼ਾਹ ਸਮਤ ਦਿਓ, ਕਿਰਪਾ ਕਰੋ, ਇਹ ਜ਼ਰੂਰ ਮੰਗੀ ਗੁਰੂ ਕੋਲ। ਕਿਉਂਕਿ ਸਿੱਖ ਦਾ ਮਤਲਬ ਜੋ ਆਸਰਿਤ ਵਾਸਤਿਕ ਸਿੱਖ ਦਾ, ਸਿੱਖੀ ਜਾਂਦਾ, ਸਿੱਖੀ ਜਾਂਦਾ, ਸਿੱਖੀ ਜਾਂਦਾ, ਅਤੇ ਗੁਰੂ ਆਖਰੀ ਸਵਾਸਤਿਕ ਸਮਝਾਉਂਦਾ ਰਹਿੰਦਾ, ਸਿਖਾਉਂਦਾ ਰਹਿੰਦਾ।
ਹੋਰ ਸਿੱਖ ਹੋਰ ਸਿੱਖ ਹੋਰ ਸਿੱਖ ਅਤੇ ਸਿਖਾ ਸਿਖਾ ਕੇ ਗੁਰੂ ਆਪਣੇ ਬਰਾਬਰ ਕਰ ਲੈਂਦਾ ਜੇ ਆਪਣੇ ਤਖ਼ਤ 'ਤੇ ਬਿਠਾਉਂਦੇ ਰਹੇ ਨੇ ਅੱਜ ਵੀ ਜਿਹੜਾ ਅਸੀਂ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਨਾ ਵਿੱਚੋਂ ਮਾਰ ਕੱਢੀਆਂ ਬਰਈਆਂ ਉਦੋਂ ਗੁਰੂ ਦਾ ਅਕਾਲ ਦਾ ਹਰਜਨ ਹਰਦੋ ਏਕ ਹੈ ਬਿਬ ਵਿਚਾਰ ਕਿਸ਼ਨਾਏ ਫਿਰ ਕੋਈ ਅੰਤਰ ਨਹੀਂ ਚੜੇਗਾ ਉਹ ਹੱਥ ਜੁੜੇ ਹੋਏ ਨੈਣ ਵਗਦੇ ਹੋਏ ਸੱਚੇ ਪਾਤਸ਼ਾਹ ਸਮੱਤ ਬਖਸ਼ਦੇ ਹੋ ਖਿਆਲ ਕਰਿਆ ਜੇ ਗੁਰੂ ਨੇ ਵੀ ਨਹੀਂ ਕਿਹਾ ਵੀ ਮਰਦਾਨਿਆਂ ਹੁਣ ਕਿਹੜਾ ਸ਼ਬਦ ਜਿਹੜਾ ਤੇਰੇ ਤੋਂ ਤੇਰੇ ਸਾਹਮਣੇ ਨਹੀਂ ਗਾਵਿਆ ਗਿਆ ਕਿਹੜਾ ਕੌਤਕ ਤੇਰੇ ਸਾਹਮਣੇ ਨਹੀਂ ਹੋਇਆ ਸਿੱਖ ਸਿੱਖਿਆ ਦੀ ਮੰਗ ਕਰੇ ਅਤੇ ਗੁਰੂ ਭਲਾ ਸਿੱਖਿਆ ਨਾ ਦੇਵੇ ਹੋ ਹੀ ਨਹੀਂ ਸਕਦਾ ਸਿੱਖ ਬੈਠਾ ਗੁਰੂ ਬੈਠਾ ਇਸ ਚਲੇ ਗਿਆ ਸ਼ਬਦ ਗੁਰੂ ਹੋ ਕੇ ਬੈਠਾ ਹੈ ਥਾਂ ਥਾਂ 'ਤੇ ਬੈਠਾ ਜਿੱਥੇ ਸਿੱਖ ਉੱਥੇ ਸ਼ਬਦ ਗੁਰੂ ਇਸ ਲਈ ਸਰੀਰਾਂ ਨਾਲੋਂ ਤੋੜ ਕੇ ਸਾਨੂੰ ਸ਼ਬਦ ਨਾਲ ਜੋੜਿਆ ਸੀ ਅਤੇ ਇਹ ਸਾਨੂੰ ਸਮਝਾਉਣਾ ਕੀਤਾ ਸੀ ਭਾਈ ਸਿੱਖਾ ਤੂੰ ਹੀ ਸ਼ਬਦ ਜੇ ਸ਼ਬਦ ਤੀਕ ਪਹੁੰਚ ਕਰਨੀ ਸੁਰਤ ਬਣ ਜਾਵੀਂ ਸਰੀਰ ਨੂੰ ਛੱਡ ਦੀ ਸਾਈਡ 'ਤੇ ਨਾ ਸਿੱਖ ਸੇ ਧਾਰੀ ਨਾ ਗੁਰੂ ਦੇ ਧਾਰੀ ਸ਼ਬਦ ਸੁਰਤ ਦੀ ਬਾਤ ਹੈ ਜਿਹਨੂੰ ਸਮਝ ਲੱਗ ਗਈ ਉਹ ਤਰ ਗਿਆ ਹੁਣ ਅਗਲਾ ਬਚਨ ਹੋਇਆ ਕਹਿਣ ਲੱਗਾ ਚੰਗਾ ਫਿਰ ਮਰਦਾਨਿਆਂ ਤਿੰਨ ਬਚਨ ਯਾਦ ਰੱਖੇ ਲਓ ਜੇ ਅਸੀਂ ਚੇਤੇ ਰੱਖ ਲਈਏ ਨਾ ਸਾਰਾ ਨਿਚੋੜ ਆ ਜਾਂਦਾ ਉਹਦੇ 'ਚ ਗੁਰਮਤ ਦਾ ਇੱਕ ਤਾਂ ਪਹਿਲਾ ਬਚਨ ਸੱਚੇ ਪਦ 'ਚ ਕਹਿਣ ਲੱਗੇ ਮਰਦਾਨਿਆਂ ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਸਤਨਾਮ ਦਾ ਸਿਮਰਨ ਤੇਰੇ ਆਖਰੀ ਸਵਾਸ 'ਤੇ ਇੱਕ ਨਿਭ ਜਾਣਾ ਚਾਹੀਦਾ ਮਾਨੋ ਸਿੱਖ ਕਿੰਨਾ ਵੀ ਬਿਰਧ ਕਿਉਂ ਨਾ ਹੋ ਜਾਏ ਗੁਰੂ ਆਸ ਕਰਦਾ ਹੈ ਕਿ ਮੇਰਾ ਸਿੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ ਅਤੇ ਨਿਰੰਕਾਰ ਦੇ ਨਾਮ ਸਿਮਰਨ ਨਾਲ ਜੁੜਿਆ ਰਹੇ ਇਹ ਮਕਸਦ ਹੈ ਗੁਰਬਾਣੀ ਦੇ ਘਰ ਨਾਮ ਦੀ ਬਾਤ ਹੈ ਯਾਦ ਕਰਿਆ ਜੇ ਆਖਰੀ ਸਵਾਸ 'ਤੇ ਇੱਕ ਗੁਰੂ ਚਾਹੁੰਦਾ ਸਿੱਖ ਕਿੰਨਾ ਵੀ ਬਿਰਧ ਕਿਉਂ ਨਾ ਹੋ ਜਾਏ ਆਖਰੀ ਸਵਾਸ 'ਤੇ ਇੱਕ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਰਹੇ ਇਹ ਅਤਿ ਜ਼ਰੂਰੀ ਜੇ ਇਹ ਪੱਲੇ ਬੰਨ ਲਓ ਜਿੰਨਾ ਹੋ ਜਾਏ ਥੋੜ੍ਹਾ ਹੋ ਜਾਏ ਬਹੁਤਾ ਹੋ ਜਾਏ ਸੰਭਾਲ ਜ਼ਰੂਰ ਕਰੋ ਗਲਫਤ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ ਸਮਾਂ ਅਸੀਂ ਵੱਧ ਘੱਟ ਲਾ ਲਏ ਲੇਕਿਨ ਨਿਰੰਕਾਰ ਦਾ ਨਾਮ ਤਿਆਗਣਾ ਸਾਡੇ ਵਾਸਤੇ ਬਾਤ ਨਹੀਂ ਨਹੀਂ ਇਹ ਤਿਆਗਣ ਵਾਲੀ ਚੀਜ਼ ਹੀ ਨਹੀਂ ਹੈ ਦੂਸਰਾ ਬਚਨ 52 ਬਚਨ ਹੋਇਆ ਸੀ ਸੱਚੇ ਪਾਤਸ਼ਾਹ ਸੱਤ ਬਚਨ ਜੇ ਦੂਸਰਾ ਸੀ ਕੇਸਾਂ ਦੀ ਬੇਅਦਬੀ ਨਾ ਕਰੀ ਹੁਣ ਇਹ ਬਹੁਤ ਹੈਰਾਨਗੀ ਵਾਲਾ ਬਾਤ ਸੀ ਇਹ ਕਿਹੜਾ ਮੌਕਾ ਹੈ ਇਹ ਕਿਹੜੀ ਅਵਸਥਾ ਹੈ ਪਰ ਸਤਿਗੁਰੂ ਜਾਣਦੇ ਨੇ ਕਿ ਪਿਛੋਕੜ ਇਸਲਾਮ ਨਾਲ ਸੰਬੰਧਿਤ ਹੈ ਹੋ ਸਕਦਾ ਚਾਅ ਭਰਾ ਇਕੱਠੇ ਹੋ ਕੇ ਆਖਣ ਵੀ ਮਰਦਾਨਿਆਂ ਬੜਾ ਚਿਰ ਬਾਬੇ ਦਾ ਸਾਥ ਦੇ ਦਿੱਤਾ ਹੁਣ ਆ ਜਾ ਸ਼ਰ੍ਹਾਂ ਦੇ ਵਿੱਚ ਲਬਾਂ ਕਤਰ ਕਰਦੇ ਨੇ ਸਿੱਖ ਨੇ ਭਾਣੇ ਵਿੱਚ ਰਹਿਣਾ ਰਜਾ ਵਿੱਚ ਰਹਿਣਾ ਰਹਿਮਤ ਵਿੱਚ ਰਹਿਣਾ ਕਿਸਾ ਦਾ ਸੰਬੰਧ ਰਹਿਮਤ ਨਾਲ ਹੈ ਰਜਾ ਨਾਲ ਹੈ ਤੀਸਰਾ ਸਵਾਲ ਸੀ ਤੂੰ ਚੱਲਿਆ ਆਪਣੇ ਘਰ ਗ੍ਰਿਸਤ ਵਿੱਚ ਅਤੇ ਗੁਰਮਤ ਵਿਚਾਰਧਾਰਾ ਨੇ ਗ੍ਰਿਸਤ ਦੇ ਕੁਝ ਅਸੂਲ ਬੱਧੇ ਨੇ ਕਹਿਣ ਲੱਗੇ ਤੇਰੇ ਘਰ ਤੋਂ ਲੋੜਵੰਦ ਕੋਈ ਖਾਲੀ ਨਾ ਮੁੜ ਜਾਏ ਭੁੱਖਾ ਨਾ ਮੁੜ ਜਾਏ ਇਹ ਗ੍ਰਿਸਤ ਮਾਰਗ ਦਾ ਮਕਸਦ ਹੈ ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਘਰ ਘਰ ਅੰਦਰ ਧਰਮਸ਼ਾਲਾ ਹਰ ਘਰ ਧਰਮਸ਼ਾਲਾ ਬਣ ਜਾਏ ਹਰ ਘਰ ਅੰਦਰ ਧਰ ਦੇ ਵਿੱਚ ਇੱਕ ਮੁਖੀਆ ਹੋਵੇ ਜੋ ਧਰਮਸ਼ਾਲਾ ਦਾ ਮੁਖੀਆ ਵੈਸੇ ਗੁਰਦੁਆਰੇ ਨੂੰ ਧਰਮਸ਼ਾਲਾ ਕਹਿੰਦੇ ਹਾਂ ਘਰ ਵੀ ਧਰਮਸ਼ਾਲਾ ਹੋਵੇ ਘਰ ਦਾ ਹਰ ਜੀ ਧਰਮ ਦੀ ਪਾਲਣਾ ਕਰਨ ਵਾਲਾ ਹੋਵੇ ਅਤੇ ਜਿਹੜਾ ਮੁਖੀਆ ਉਹ ਖਿਆਲ ਰੱਖੇ ਕਿਹੜਾ ਬੱਚਾ ਧਰਮ ਦੀ ਪਾਲਣਾ ਕਰਦਾ ਕਿਹੜਾ ਨਹੀਂ ਕਰਦਾ ਘਰ ਵਿੱਚ ਪੱਕਣ ਵਾਲਾ ਲੰਗਰ ਵੀ ਗੁਰੂ ਕਾ ਲੰਗਰ ਹੈ ਇਹ ਨਹੀਂ ਵੀ ਗੁਰਦੁਆਰੇ ਪੱਕਦਾ ਗੁਰੂ ਕਾ ਨਹੀਂ ਭਾਈ ਸਿੱਖਾ ਦਾਣਾ ਪਾਣੀ ਗੁਰੂ ਕਾ ਉੱਥੇ ਵੀ ਅਤੇ ਇੱਥੇ ਵੀ ਤੇਰੇ ਜੁੰਮੇ ਟਹਿਲ ਸੇਵਾ ਗੁਰੂ ਘਰ ਕਰ ਲਾ ਘਰ ਬੈਠਾ ਕਰ ਲਾ ਤੇਰੇ ਜੁੰਮੇ ਟਹਿਲ ਸੇਵਾ ਇਹੀ ਪਾਰ ਉਤਾਰਾ ਇੱਕ ਇਹ ਗ੍ਰਿਸ਼ ਦੀ ਬਾਤ ਅਤੇ ਖਿਆਲ ਕਰੇ ਜੇ ਗੁਰੂ ਕਾ ਸਿੱਖ ਅਸੀਂ ਬਾਕੀਆਂ ਦੀ ਚਿੰਤਾ ਛੱਡ ਦਈਏ ਨਾ ਵੀ ਦੁਨੀਆਂ ਦਾ ਕੀ ਬਣੇਗਾ ਦੁਨੀਆਂ ਰੱਬ ਦੇ ਲਾ ਦੇ ਨਹੀਂ ਜੁੜਦੀ ਗੁਰਦੁਆਰੇ ਨਹੀਂ ਜਾਂਦਾ ਫਲਾਣਾ ਆਹ ਨਹੀਂ ਕਰਦਾ ਫਲਾਣਾ ਉਹ ਨਹੀਂ ਕਰਦਾ ਉਹ ਭਾਈ ਸਿੱਖਾਂ ਤੋਂ ਛੱਡ ਖੜਾ ਦੁਨੀਆਂ ਦਾ ਆਪਣਾ ਘਰ ਸੰਭਾਲ ਜਦੋਂ ਅਸਾਂ ਸਾਰਿਆਂ ਨੇ ਆਪੋ ਆਪਣਾ ਘਰ ਸੰਭਾਲਿਆ ਸਮੁੱਚੀ ਕੌਮ ਸੰਭਲ ਜਾਣੀ ਹੈ ਸ਼ਹਿਨਸ਼ਾਹ ਸਾਡੇ ਉੱਤੇ ਸੱਚੇ ਤੌਰ 'ਤੇ ਹੁਕਮ ਕਰਦੇ ਨੇ ਭਾਈ ਗ੍ਰਿਸਤ ਵੱਲ ਧਿਆਨ ਦਿਓ ਘਰ ਨੂੰ ਧਰਮਸ਼ਾਲਾ ਬਣਾਓ
ਕਿਉਂਕਿ ਗੁਰਮਤ ਹੈ ਜਿਸ ਨੇ ਪਰਿਵਾਰ ਨੂੰ ਗ੍ਰਿਸ਼ਤ ਨੂੰ ਬਹੁਤ ਵਡਿਆਈ ਦਿੱਤੀ ਹੈ, ਬਹੁਤ ਉੱਚਾ ਰੁਤਬਾ ਦਿੱਤਾ ਹੈ। ਉਹ ਤੇ ਡਰਾਏ ਗਏ ਸਨ ਜੋਗੀ ਵੱਲੋਂ, ਡਰਾਏ ਗਏ ਸਨ ਬ੍ਰਾਹਮਣ ਵੱਲੋਂ, ਪਈ ਅਤੇ ਗ੍ਰਿਸ਼ਤੀ ਲੋਕ ਪਾਪੀ ਹੁੰਦੇ ਨੇ, ਜਿਹੜਾ ਘਰ ਤਿਆਗ ਗਿਆ ਉਹ ਮਹਾਨ ਹੈ। ਨਹੀਂ ਭਾਈ, ਸਭ ਤੋਂ ਉੱਪਰ ਹੈ, ਗ੍ਰਿਸ਼ਤੀ ਨੂੰ ਉੱਪਰ ਰੱਖਿਆ ਗਿਆ ਹੈ ਗੁਰਮਤ ਵਿਚਾਰਧਾਰਾ। ਇਸ ਲਈ ਗੁਰੂ ਸਾਹਿਬਾਨ ਨੇ ਆਪ ਵਿਆਹ ਕੀਤੇ ਨੇ ਅਤੇ ਕਰਨ ਦੀ ਪ੍ਰੇਰਣਾ ਦਿੱਤੀ ਹੈ। ਅੱਜ ਦਾ ਦਿਹਾੜਾ ਵੀ ਇਸੇ ਨੂੰ ਸਮਰਪਿਤ ਹੈ। ਮੈਂ ਤਾਂ ਹੈਰਾਨ ਹਾਂ, ਰੋਜ਼ ਹੁਕਮਨਾਮਾ ਸੱਚੇ ਪਾਤਸ਼ਾਹ ਦਾ ਪਾਵਨ ਦਰ ਤੇ ਅੰਮ੍ਰਿਤ ਵੇਲੇ ਸਰਵਣ ਕਰਨ ਦਾ ਸੁਭਾਗ ਸੱਚੇ ਪਾਤਸ਼ਾਹ ਮਾਲਕ ਬਖਸ਼ਦੇ ਨੇ, ਅਤੇ ਅੱਜ ਹੈਰਾਨ ਹੋ ਗਿਆ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਦਿਹਾੜੇ ਤੇ, ਕਿਉਂਕਿ ਵਿਵਾਹ ਦਾ ਪੁਰਬ ਮਨਾ ਰਹੇ ਹਾਂ, ਹੁਕਮਨਾਮਾ ਬਖਸ਼ ਕੀਤਾ ਹੈ ਲਾਵਾਂ ਰੂਪ ਦੇ ਵਿੱਚ। ਇਹਨੂੰ ਮੈਂ ਕ੍ਰਿਸ਼ਮਾ ਮੰਨਦਾ, ਸੱਚੇ ਪਾਤਸ਼ਾਹ ਉਹਦੀ ਮੌਜ ਮਾਲਕ ਦੀ ਬੜਾ ਕੁਛ ਸਾਨੂੰ ਦਿਖਾ ਦਿੰਦਾ ਹੈ। ਵਿਆਹ ਦਾ ਪੁਰਬ ਹੋਵੇ, ਹੁਕਮਨਾਮਾ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਲਾਵਾਂ ਵਾਲਾ ਬਖਸ਼ਣ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਮਤਲਬ ਹੈ ਇਨਸਾਨ ਤੇਰੀ ਨਿਰੰਕਾਰ ਪ੍ਰਭੂ ਨਾਲ ਜੀਵ ਆਤਮਾ ਦਾ ਜਿਹੜਾ ਮੇਲ ਹੈ ਉਸ ਵਾਲੇ ਪਾਸੇ ਨੂੰ ਤੁਰਨ ਦੀ ਪਹਿਲੀ ਪ੍ਰਕਿਰਿਆ ਹੈ, ਪਹਿਲੀ ਲਾਮ ਹੈ। ਖੈਰ, ਗੁਰਮਤਿ ਵਿਚਾਰਧਾਰਾ ਦੀ ਗੱਲ ਕਰਦਿਆਂ ਕਰਦਿਆਂ ਪੰਚਮ ਪਾਤਸ਼ਾਹ ਦੇ ਜੀਵਨ 'ਤੇ ਥੋੜ੍ਹੀ ਜਿਹੀ ਝਾਤ ਪਾ ਲਈਏ, ਕਿਉਂਕਿ ਵਿਆਹ ਪੁਰਬ ਹੈ, ਸਮਰਪਿਤ ਹੈ ਉਹਨਾਂ ਨੂੰ। ਗੋਬਿੰਦਵਾਲ ਸਾਹਿਬ ਦੀ ਧਰਤ 'ਤੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਤੀਸਰੇ ਸਪੁੱਤਰ ਨੇ ਬੀਬੀ ਭਾਨੀ ਜੀ ਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ। ਪਰ ਇਹ ਵੀ ਇੱਕ ਵਿਲੱਖਣ ਸਵਾਲ ਪੈਦਾ ਹੁੰਦਾ, ਉਸੇ ਗੋਦ ਵਿੱਚ ਭਾਈ ਪ੍ਰਿਥੀ ਚੰਦ ਪਲਦਾ ਹੈ, ਉੱਥੇ ਮਹਾਂਦੇਵ ਪਲਦਾ ਹੈ, ਉੱਥੇ ਅਰਜਨ ਦੇਵ ਮਹਾਰਾਜ ਜੀ ਪਲਦੇ ਨੇ। ਪ੍ਰਿਥੀ ਚੰਦ ਨੇ ਵੱਧ ਬਾਣੀ ਸੁਣੀ ਹੋਏਗੀ, ਕਿਉਂਕਿ 6 ਸਾਲ ਤਕਰੀਬਨ ਵੱਡਾ ਹੈ, ਉਹਨੇ ਵੱਧ ਸੇਵਾ ਕੀਤੀ ਹੋਏਗੀ। ਅਤੇ ਖਿਆਲ ਕਰਿਆ, ਗੁਰੂ ਅਮਰਦਾਸ ਮਹਾਰਾਜ ਜੀ ਦਰਸ਼ਨ ਦਾਰੇ ਖੁੱਲ੍ਹੇ ਹੋਏ ਨੇ, ਗੁਰਗੱਦੀ 'ਤੇ ਸਵਾਏਮਾਨ ਸਨ, ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਚੰਗੀ ਤਰ੍ਹਾਂ ਸਰਵਣ ਕੀਤਾ ਹੋਏਗਾ। ਪਰ ਸੁਣਨ ਵਿੱਚ ਫਰਕ ਹੈ, ਇੱਕ ਸੁਣਦਾ ਹੈ ਲੇਕਿਨ ਇੱਕ ਕੰਨੋਂ ਸੁਣ ਕੇ ਦੂਜੋਂ ਕੱਢੀ ਜਾਂਦਾ ਹੈ। ਪ੍ਰਿਥੀ ਚੰਦ ਹੰਕਾਰੀ ਰਿਹਾ, ਉਹਦਾ ਸੁਭਾਅ ਨਹੀਂ ਬਦਲਿਆ, ਉਹ ਗੁਰੂ ਘਰ ਨਾਲ ਆਡੇ ਲੈਂਦਾ ਰਿਹਾ। ਤਕਰੀਬਨ ਗੁਰੂ ਘਰ ਲੰਗਰ ਵੀ ਉਹਨੇ ਬੰਦ ਕਰਾਉਣ ਦਾ ਯਤਨ ਕੀਤਾ, 6ਵੇਂ ਪਾਤਸ਼ਾਹ ਨੂੰ ਖਤਮ, ਬੜਾ ਕੁਝ ਕਰਨ ਦਾ ਯਤਨ ਕੀਤਾ। ਉਹ ਗੁਰੂ ਘਰ 'ਚ ਹੀ ਪਲਿਆ ਹੋਇਆ, ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਲੈਣ ਵਾਲੇ 'ਤੇ ਮਸਰ। ਗੁਰੂ ਤਾਂ ਕਹਿ ਰਿਹਾ, ਗੁਰੂ ਤਾਂ ਦੇਈ ਜਾਂਦਾ ਉਪਦੇਸ਼, ਲੈਣ ਵਾਲੇ 'ਤੇ ਕਿਹੜਾ ਲੈਂਦਾ ਹੈ, ਲੱਖਾਂ ਵਿੱਚੋਂ ਕੋਈ ਇੱਕ ਲੈ ਕੇ ਜਾਂਦਾ ਹੈ। ਜਿਹਦੇ 'ਤੇ ਕਿਰਪਾ ਹੋ ਜਾਏ ਮਾਲਕ ਦੀ, ਯਤਨ ਕਰੋ ਅਸੀਂ ਕਿਰਪਾ ਦੇ ਪਾਤਰ ਬਣ ਸਕੀਏ। ਪੰਚਮ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਬਾਬਤ ਕਹਿਤਾ

ਫਿਰ ਉਹਦੇ ਦਾ ਪਿਆਰ ਬੜਾ ਹੁੰਦਾ। ਨਾਨੇ ਦੇ ਤਖ਼ਤ ਤੇ ਚੜ੍ਹਨ ਦਾ ਬਚਪਨ ਵਿੱਚ ਹੀ ਸ਼ੌਕ ਸੀ। ਭਾਵੇਂ ਸੱਚੇ ਪਾਤਸ਼ਾਹ ਨੇ ਇਸ਼ਾਰਤਨ ਕਿਹਾ ਸੀ ਕਾਲਾ ਨਾ ਪਏ ਅਜੇ ਸਮਾਂ ਨਹੀਂ ਆਇਆ। ਜਦੋਂ ਤਖ਼ਤ ਹਲਾਤਾ ਤਖ਼ਤ ਤੇ ਸਭਾਇਮਾਨ ਹੋ ਕੇ ਭੱਜ ਕੇ ਬੀਬੀ ਭਾਨੀ ਨੇ ਫੜਿਆ। ਬਚਪਨ ਵਿੱਚ ਕੋਈ ਇਸ਼ਾਰੇ ਦਿਸਣ ਲੱਗ ਪਏ। ਗੁਰੂ ਅਮਰਦਾਸ ਮਹਾਰਾਜ ਦੇ ਵੀ ਜ਼ਿਕਰ ਹੁੰਦਾ ਹੈ ਐਸੀ ਅਵਸਥਾ। ਇੱਕ ਦਿਨ ਇਹ ਮਾਵਾਂ ਧੀਆਂ ਆਪਣੀ ਭਾਨੀ ਨੂੰ ਉਹਦਾ ਲਈ ਮਾਤਾ ਮਨਸਾ ਦੇਵੀ ਜੀ ਝਿੜਕਦੇ ਪਏ, ਸਮਝਾਉਂਦੇ ਪਏ ਸਨ। ਉਹਨੇ ਚਿਰ ਨੂੰ ਗੁਰੂ ਅਮਰਦਾਸ ਮਹਾਰਾਜ ਚਬਾਰੇ ਤੋਂ ਉਤਰੇ, ਕੀ ਹੋ ਰਿਹਾ, ਤੱਤੀਆਂ ਵਾਵਾਂ ਤੱਤੀਆਂ ਆਵਾਜ਼ਾਂ ਕਿਉਂ ਆ ਰਹੀਆਂ ਸਾਡੇ ਘਰੋਂ? ਅਤੇ ਕਹਿਣ ਲੱਗੇ ਮੈਂ ਤੱਤੀ ਹੋਵਾਂ ਕਿਉਂ ਨਾ, ਭਾਨੀ ਜਰਾ ਜਿੰਨਾ ਖਿਆਲ ਨਹੀਂ ਰੱਖਦੀ ਛੋਟੇ ਦਾ। ਇਹ ਜਦੋਂ ਭੱਜਦਾ ਹੈ ਆਗ ਵੱਲ ਨੂੰ ਭੱਜ ਭੱਜ ਜਾਂਦਾ। ਇੱਕ ਦਿਨ ਤਵੇ 'ਤੇ ਬਹਿ ਚੱਲਿਆ ਸੀ, ਸੜ ਚੱਲਿਆ ਸੀ ਇਹਦਾ ਸਭ ਕੁਝ, ਇਹ ਤਵਾ ਲਾਉਣਾ ਭੁੱਲ ਗਈ। ਅੱਜ ਫਿਰ ਉਹੀ ਅਵਸਥਾ ਵੀ ਤੂੰ ਅੱਗ ਦਾ ਖਿਆਲ ਰੱਖ, ਬੱਚਾ ਨਿੱਕਾ ਹੈ, ਪਾਣੀ ਦਾ ਵੱਡਾ ਪਤੀਲਾ ਰੱਖਿਆ ਭਾਂਡਾ ਛੰਨਾ ਸਾਫ਼ ਕਰਨ ਲਈ, ਕੱਪੜਾ ਸਾਫ਼ ਕਰਨ ਨੂੰ, ਅਤੇ ਇਹ ਰਿੜਦਾ ਰਿੜਦਾ ਉੱਧਰ ਨੂੰ ਜਾ ਰਿਹਾ ਹੈ। ਜੇ ਕਦੇ ਚਲਾ ਜਾਂਦਾ ਖਬਰੇ ਕੀ ਬਣਨਾ ਸੀ, ਮੈਂ ਤਾਂ ਝਿੜਕਦੀ ਪਈ ਹਾਂ ਇਸ ਨੂੰ। ਸੱਚੇ ਪਾਤਸ਼ਾਹ ਮੁਸਕਰਾਏ, ਅੱਜ ਤੋਂ ਰੋਕ ਲੈਂਗੇ, ਲੇਕਿਨ ਕੱਲ੍ਹ ਨੂੰ ਇਸੇ ਨੇ ਤੱਤੀ ਤਵੀ 'ਤੇ ਵੀ ਸੁਭਾਏ ਮਨ ਚੌਕੜਾ ਮਾਰ ਕੇ ਬਹਿਣਾ ਹੈ, ਕੱਲ੍ਹ ਨੂੰ ਉੱਬਲਦੀਆਂ ਦੇਗਾਂ ਨਾਲ ਵੀ ਇਹਦਾ ਵਾਹ ਪੈਣਾ ਹੈ। ਇਹ ਮੁਸਕਰਾਉਂਦੇ ਇਹ ਕੱਲ੍ਹ ਨੂੰ ਜਹਾਜ਼ ਬਣਨੇ ਨੇ ਬਾਣੀ ਦੇ, ਦੋਹਿਤਾ ਬਾਣੀ ਕਾ ਬੋਹਿਤਾ, ਇਹ ਬਚਨ ਕਹੇ ਸਨ। 11 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਹਜ਼ੂਰ 'ਚ ਰਹੇ, 7 ਸਾਲ ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਦੇ ਸਭਾਏਮਨ ਹੋ ਗਏ ਪਿਤਾ ਗੁਰੂ, 7 ਸਾਲ ਉਹਨਾਂ ਨੂੰ ਪਹਿਲਾਂ ਵੀ ਸੇਵਾ ਕਰਦਿਆਂ ਵੇਖਿਆ ਹੈ, ਉਹਨਾਂ ਨੂੰ ਨਾਮ ਸਿਮਰਤੀ ਦਾਤ ਵੰਡਦਿਆਂ ਦਾਤਾਂ ਦਿੰਦਿਆਂ ਸਰੋਵਰ ਦੀ ਖੁਦਾਈ ਕਰਦਿਆਂ ਲੋਕਾਂ ਦੀ ਭਲਾਈ ਕਰਦਿਆਂ ਇਹ ਵੇਖਿਆ, ਚੰਗੀ ਤਰ੍ਹਾਂ ਡਿੱਠਿਆ ਹੈ ਅਤੇ ਉਸ ਪ੍ਰੀਖਿਆ ਵਿੱਚੋਂ ਪਾਸ ਵੀ ਹੋਏ। ਪੂਰੀ ਤਰ੍ਹਾਂ ਗੂੜ ਹੋ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਗੁਰਗੱਦੀ 'ਤੇ ਸਭਾਏਮਨ ਕੀਤਾ। 18 ਸਾਲ ਦੀ ਉਮਰ ਸੀ, 18 ਸਾਲ ਸਭਾਏਮਨ ਹੋਏ, 25 ਸਾਲ ਗੁਰਗੱਦੀ 'ਤੇ ਬਿਰਾਜਮਨ ਰਹੇ ਗੁਰੂ ਅਰਜਨ ਦੇਵ ਮਹਾਰਾਜ। ਤਕਰੀਬਨ ਮਹੀਨੇ ਦੋ ਤਾਂ ਤਾਂਠਾਂ ਹੋ ਸਕਦੇ ਨੇ ਅਤੇ 25 ਸਾਲ ਬਾਅਦ ਬਹੁਤ ਵੱਡੇ ਕੰਮ ਸਿੱਖ ਜਗਤ ਲਈ ਕੀਤੇ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੈ। ਜਿੰਨੇ ਭਗਤ ਸਨ ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲ ਮੁਕਤਾਂ ਨੂੰ ਜੋੜਨ ਦੇ ਯਤਨ ਕੀਤਾ, ਉਹਨਾਂ ਦੀ ਆਵਾਜ਼ ਮੱਧਮ ਪੈ ਚੱਲੀ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦੀ ਬਾਣੀ ਲੈ ਆਉਂਦੀ, ਕੁਛ ਦੀ ਕੁਛ ਇਹਨਾਂ ਨੇ ਆਪ ਇਕੱਤਰ ਕੀਤੀ, ਤਮਾਮ ਸਿੱਖਾਂ ਨੂੰ ਹੁਕਮਨਾਮੇ ਭੇਜੇ, ਕਿਸੇ ਕੋਲ ਬਾਣੀ ਦੀ ਪੋਥੀ ਪਈ ਹੈ? ਕਿਉਂਕਿ ਗੁਰੂ ਘਰ ਦੇ ਦੋਖੀਆਂ ਵੱਲੋਂ ਕੱਚੇ ਨਾਂ 'ਤੇ ਬਾਣੀ ਰਚੀ ਜਾਣ ਲੱਗ ਪਈ ਸੀ। ਇਹ ਵੱਡਾ ਕਰਮ ਕੀਤਾ, ਸ਼ਹਿਰ ਵਸਾਏ ਨੇ, ਹਰਗੋਬਿੰਦ ਪੁਰ ਵਸਾਇਆ ਹੈ, ਕਰਤਾਰਪੁਰ ਵਸਾਇਆ ਹੈ, ਤਰਨ ਤਾਰਨ ਵਸਾਇਆ ਹੈ। ਤਰਨ ਤਾਰਨ ਦਾ ਸਰੋਵਰ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ। ਇਹਨਾਂ ਥਾਵਾਂ ਨੂੰ ਥਾਪਣ ਦਾ ਮਤਲਬ ਸੀ ਕਿ ਜਿਹੜਾ ਸਖੀ ਸਰੋਵਰ ਹੈ ਉਹਨਾਂ ਦੇ ਪ੍ਰਚਾਰ ਨੂੰ ਘੱਟ ਕਿਵੇਂ ਕੀਤਾ ਜਾ ਸਕੇ, ਗੁਰਮਤ ਦੀ ਬਾਤ ਕਿਵੇਂ ਕਹੀ ਜਾ ਸਕੇ, ਲੋਕਾਂ ਨੂੰ ਬ੍ਰਾਹਮਣ ਦੇ ਜੋੜੇ 'ਚੋਂ ਅਤੇ ਪਖੰਡੀ ਤਾਂਤਰਿਕਾਂ ਦੇ ਚੋਲੇ 'ਚੋਂ ਕਿਵੇਂ ਕੱਢ ਕੇ ਸਿੱਧਾ ਨਿਰੰਕਾਰ ਨਾਲ ਜੋੜਿਆ ਜਾਏ, ਇਹ ਮਕਸਦ ਸੀ। ਭਾਵੇਂ ਉਹਦੇ ਲਈ ਕੁਰਬਾਨੀ ਉਹਨਾਂ ਨੂੰ ਵੱਡੀ ਕਰਨੀ ਪਈ, ਇਹਦਾ ਜ਼ਿਕਰ ਆਪਾਂ ਪਿਛਲੇ ਦਿਨ ਹੀ ਕਰ ਚੁੱਕੇ ਹਾਂ। ਸੱਚੇ ਪਾਤਸ਼ਾਹ ਸ਼ਹੀਦੀ ਦੇ ਕਾਰਨ, ਸ਼ਹੀਦੀ ਦਾ ਮਕਸਦ, ਸ਼ਹੀਦੀ ਤੋਂ ਬਾਅਦ ਕੀ ਪ੍ਰਾਪਤੀਆਂ, ਕੀ ਉਹਦਾ ਫਰਕ ਪਿਆ ਸੰਸਾਰ 'ਤੇ। ਅੱਜ ਮੈਂ ਥੋੜ੍ਹਾ ਇਸ਼ਾਰਤਨ ਉਹਨਾਂ ਦੇ ਵਿਆਹ ਵੱਲ ਨੂੰ ਤੁਰਨਾ ਹੈ, ਕਿਉਂਕਿ ਸੁਭਾਗਾ ਦਿਨ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਰਾਤ ਰਵਾਨਾ ਹੋਈ, ਗੁਰਸਿੱਖਾਂ ਦੀ ਬਰਾਤ। ਇੱਕ ਯਾਦ ਰੱਖਿਓ, ਜਦੋਂ ਗੁਰਮੁਖ ਵਿਆਹੁਣ ਆਉਣਗੇ ਨਾ, ਉਸ ਦਿਨ ਸਾਡੇ ਜਿਹੜੇ ਕਾਰਜ ਸਭ ਤੋਂ ਵਧੀਆ ਹੋਣੇ ਨੇ। ਸਾਡਾ ਤਰੀਕਾ ਹੋਰ ਹੁੰਦਾ ਹੈ, ਜਿਹੜਾ ਮਾੜਾ ਚੰਗਾ ਗੁਰਮੁਖ ਹੁੰਦਾ ਹੈ ਨਾ, ਥੋੜ੍ਹਾ ਬਹੁਤ ਪਾਠ ਪੂਜਾ ਕਰਨ ਵਾਲਾ, ਉਹ ਵੀ ਉਦਣ ਕੁਛ ਹੋਰ ਦਾ ਹੋਰ ਬਣਿਆ ਹੁੰਦਾ ਹੈ। ਔਰ ਫੌਜ ਜਿਹੜੀ ਬਰਾਤ ਹੈ ਆਈ ਵੀ ਵੱਡੀ ਗਿਣਤੀ ਦੇ ਵਿੱਚ,

0: ਇੱਥੇ ਗਿਣਤੀ ਨਾਲ ਫਰਕ ਨਹੀਂ ਜੇ ਪੈਂਦਾ, ਜੇ ਗੁਰਮੁਖਾਂ ਦੀ ਵਿਆਹ ਦੀ ਬਾਤ ਹੋਵੇ ਤਾਂ ਮਨਮੁਖ 11 ਸਾਹਮਣੇ ਵੀ ਔਖੇ ਹੋ ਜਾਂਦੇ ਆ ਤੇ ਗੁਰਮੁਖ 100 ਸਾਹਮਣਾ ਵੀ ਸੌਖਾ ਹੁੰਦਾ, ਕਿਉਂਕਿ 100 ਸਿਆਣਿਆਂ ਇੱਕੋ ਮਤ ਜੋ ਮਿਲ ਗਿਆ ਛਕ ਲਿਆ, ਜਿੱਥੇ ਬਿਠਾਤਾ ਬਹਿ ਗਏ। ਇੱਜ਼ਤ ਪੱਤ ਸਾਂਝੀ ਹੁੰਦੀ ਆ ਤੇ ਜਿਹੜੇ ਹੁੰਦੇ ਨੇ ਮਨਮੁਖ, ਮੂਰਖ ਆਪੋ ਆਪਣੀ ਕੈ ਨੂੰ ਖਿੱਚਦਾ, ਕੈ ਨੂੰ ਖਿੱਚਦਾ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਭੁੱਖ ਨੰਗ ਖਿਲਾਰਦੇ ਨੇ। ਪਾਪ ਕੀ ਜੰਦ ਹੁੰਦੀ ਹੈ ਭਾਈ, ਲੁੱਟ ਕੇ ਲੈ ਆਓ, ਖਾ ਲਓ ਜੋ ਖਾਧਾ ਜਾਂਦਾ, ਭਾਵੇਂ ਡਾਕਟਰ ਨੇ 100 ਵਾਰੀ ਮਨਾ ਕੀਤਾ ਹੋਵੇ। ਜਿੰਨਾ ਕੁ ਸਾਡੇ ਅੱਜ ਕੱਲ੍ਹ ਵਿਆਹਾਂ 'ਤੇ ਫਜ਼ੂਲ ਖਰਚੀ ਹੈ ਨਾ, ਸੋਚਣਾ ਪਏਗਾ, ਬਹੁਤ ਵੱਡਾ ਅਸੀਂ ਖਰਚ ਕਰ ਰਹੇ, ਬਹੁਤ ਵੱਡਾ, ਜ਼ਿਆਦਾ ਬੇਸਾਬਾ। ਲੋੜ ਵੱਲ ਤਾਂ ਠੀਕ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਇੱਕ ਜਥਾ ਪ੍ਰੰਭ ਹੋਇਆ ਹੈ, ਸ਼ਬਦ ਕੀਰਤਨ ਕਰਦੇ ਸਾਰੀ ਸੰਗਤ, ਬਹੁਤੇ ਮਹਾਂਪੁਰਖ ਬਾਬਾ ਬੁੱਢਾ ਜਿਹੇ ਵਰਗੇ, ਭਾਈ ਸੰਘ ਵਰਗੇ, ਭਾਈ ਮੰਝ ਵਰਗੇ, ਭਾਈ ਬਹਿਲੋ ਵਰਗੇ, ਭਾਈ ਸਾਲੋ ਵਰਗੇ, ਭਾਈ ਗੁਰਦਾਸ ਜੀ, ਸ੍ਰੀ ਚੰਦ ਜੀ ਬਾਰੇ ਵੀ, ਉਹਨਾਂ ਬਾਰੇ ਵੀ ਕਿਹਾ ਜਾਂਦਾ ਵੀ ਨਾਲ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਇਹ ਜਥਾ ਬਰਾਤ ਦੇ ਤੌਰ 'ਤੇ ਤੁਰਿਆ ਹੈ, ਪੈਦਲ ਜਾਣਾ ਹੈ, ਸ਼ਬਦ ਗੀਤ ਕਰਦਿਆਂ, ਰਾਹ ਵਿੱਚ ਪੜਾਅ ਕਰਦਿਆਂ ਸੁਲਤਾਨਪੁਰ ਪੜਾਅ ਹੋਇਆ ਹੈ। ਡੱਲੇ ਸੰਗਤ ਨੇ ਰੋਕ ਕੇ ਸੇਵਾ ਕੀਤੀ, ਉਪਰੰਤ ਚੱਲਦਿਆਂ ਚੱਲਦਿਆਂ ਨਕੋਦਰ ਲੱਗੇ ਮਾਰੜੀ ਪਿੰਡ, ਦੁਆਬਾ ਪ੍ਰਵੇਸ਼ ਕਰ ਗਏ। ਇਹ ਦੁਆਬੇ ਨੂੰ ਵੱਡਾ ਮਾਣ ਹੈ, ਖਾਸ ਕਰਕੇ ਮੰਝ ਦੀ ਇਲਾਕੇ, ਮੰਝਕੀ ਇਲਾਕੇ ਨੂੰ, ਜਿੱਥੇ ਪੰਚਮ ਪਾਤਸ਼ਾਹ ਜੀ ਦਾ ਸੁਭਾਗ, ਜਿੱਥੇ ਉਹਨਾਂ ਦੇ ਸੰਯੋਗ ਜਿਹੜੇ ਨੇ ਉਹ ਜੁੜੇ ਸਨ। ਹਨੇ ਹਨੇ ਸਹਿਜੇ ਸਹਿਜੇ ਸ਼ਬਦ ਕੀਰਤਨ ਕਰਦਿਆਂ, ਨਨਕਾਰ ਦੀ ਸਿਲਸਿਲਾ ਕਰਦਿਆਂ ਹੋਇਆਂ ਆਪਣੇ ਪੜਾਅ ਵੱਲ ਨੂੰ ਵੱਧਦੇ ਜਾ ਰਹੇ ਨੇ। ਸੰਗਤਾਂ ਸੇਵਾ ਕਰਦੀਆਂ ਨੇ, ਵਰ ਦਿੰਦੇ ਜਾਂਦੇ ਨੇ, ਮਾਣ ਦਿੰਦੇ ਜਾਂਦੇ ਨੇ, ਨਾਮ ਦੀ ਦਾਤ, ਗੁਰਮਤਿ ਦਾ ਪ੍ਰਚਾਰ ਨਾਲ ਨਾਲ ਚੱਲਦਾ ਹੈ। ਇਹ ਜਥਾ ਪਹੁੰਚਦਾ ਪਹੁੰਚਦਾ ਬਿਲਗੇ ਪਹੁੰਚਦਾ, ਅਖੀਰਲੀ ਪੜਾਅ ਜਿਹੜਾ ਉਹ ਬਿਲਗਾ ਹੈ। ਛੋਟਾ ਜਿਹਾ ਨਗਰ, 7 ਝੁੱਗੀਆਂ ਸਾਰੀਆਂ ਸਨ, ਕਹਿੰਦੇ ਅੱਗ ਹਰ ਸਾਲ ਅੱਗ ਲੱਗ ਜਾਣੀ, ਲੋਕ ਪਿੰਡ ਛੱਡ ਕੇ ਚਲੇ ਗਏ। ਲੇਕਿਨ ਉਹਨਾਂ ਨੇ ਬੜਾ ਪਿਆਰ ਦਿੱਤਾ ਹੈ, ਬੜਾ ਮਾਣ ਦਿੱਤਾ ਹੈ, ਬੜਾ ਸਤਿਕਾਰ ਦਿੱਤਾ ਹੈ ਗੁਰੂ ਪਾਤਸ਼ਾਹ ਨੂੰ, ਵਿੱਤੋਂ ਵੱਧ, ਕਿਉਂਕਿ ਹੈ ਤੇ ਉਹਨੇ ਕੁ ਸਨ। ਗੁਰੂ ਪਾਤਸ਼ਾਹ ਨੂੰ ਇਹਨਾਂ ਨੇ ਬਹੁਤ ਹਰ ਤਰ੍ਹਾਂ ਦੀ ਸੇਵਾ ਜਿੰਨੀ ਹੋ ਸਕਦੀ ਸੀ ਕੀਤੀ ਹੈ। ਗੁਰੂ ਪਾਤਸ਼ਾਹ ਪ੍ਰਸੰਨ ਹੋਏ ਉੱਥੇ ਆਪਣਾ, ਕਿਉਂਕਿ ਤਿਆਰੀ ਕਰਨੀ, ਅਗਲੇ ਦਿਨ ਵਿਆਹੁਣ ਜਾਣਾ ਹੈ, ਮਾਓ ਸਾਹਿਬ ਦੇ ਨੇੜੇ ਤਕਰੀਬਨ 2.5 ਮੀਲ ਦੀ ਅਵਸਥਾ ਹੈ, ਉੱਥੇ ਇਸ਼ਨਾਨ ਕੀਤਾ ਹੈ, ਵਿਆਹ ਜਾਣ ਤੋਂ ਪਹਿਲਾਂ ਜਿਹੜਾ ਆਮ ਅਸੀਂ ਕਰਦੇ ਹਾਂ, ਅਤੇ ਆਪਣੇ ਸਾਰੇ ਬਸਤਰ ਜਿਹੜੇ ਸਨ ਉੱਥੇ ਬਦਲੀ ਕੀਤੇ, ਨਵੇਂ ਪਾਏ ਨੇ ਲਾੜੇ ਨੇ, ਅਤੇ ਆਪਣੇ ਪੁਰਾਣੇ ਬਸਤਰ ਬਿਲਗਾ ਨਿਵਾਸੀਆਂ ਨੂੰ ਨਿਸ਼ਾਨੀ ਦੇ ਤੌਰ 'ਤੇ ਦਿੱਤੇ। ਚੰਦਨ ਦੀ ਚੌਕੀ 'ਤੇ ਬਹਿ ਕੇ ਇਸ਼ਨਾਨ ਕੀਤਾ, ਉਹ ਦਿੱਤਾ ਹੈ, ਰੁਮਾਲ ਦਿੱਤਾ, ਆਪਣਾ ਬਟੂਆ ਦਿੱਤਾ, ਚੋਲਾ ਦਿੱਤਾ, ਪਜਾਮਾ ਦਿੱਤਾ, ਦਸਤਾਰ ਦਿੱਤੀ, ਸਰੋਪਾ ਉਹ ਬਖਸ਼ਿਆ। ਇਹ 10 ਨਿਸ਼ਾਨੀਆਂ ਅਜੇ ਵੀ ਬਿਲਗਾ ਦੇ ਵਿੱਚ ਨੇ। ਹਰ ਸਾਲ ਜੋੜ ਮੇਲਾ ਹੁੰਦਾ ਬੜਾ ਭਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ ਹਰ ਸਾਲ ਸਟੇਜ ਸੈਕਟਰੀ ਡਿਊਟੀ, ਪ੍ਰਚਾਰ ਦੀ ਡਿਊਟੀ ਹੁੰਦੀ ਸੀ। ਉਸ ਨਗਰ ਨੂੰ ਭਾਗ ਲਾਏ, ਬੜੀਆਂ ਰਹਿਮਤਾਂ ਕੀਤੀਆਂ। ਅੱਜ ਦੁਆਬੇ ਦਾ ਸਭ ਤੋਂ ਵੱਡਾ ਨਗਰ ਮੰਨਿਆ ਜਾਂਦਾ ਹੈ ਗੁਰੂ ਪਾਤਸ਼ਾਹ ਦੀ ਰਹਿਮਤ ਨਾਲ। ਇੱਥੋਂ ਮੇਰੇ ਸ਼ਹਿਨਸ਼ਾਹ ਤੁਰੇ ਨੇ ਮਾਓ ਸਾਹਿਬ ਵੱਲ ਨੂੰ, ਸ਼ਬਦ ਕੀਰਤਨ ਕਰਦੇ, ਨਿਰੰਕਾਰ ਨਿਰੰਕਾਰ ਕਰਦੇ ਜਾ ਪਹੁੰਚੇ। ਪਿੰਡ ਵਾਲੇ ਉਡੀਕ ਕਰਦੇ ਪਏ ਨੇ ਬਰਾਤ ਦੀ, ਜਿਵੇਂ ਸਨਮਾਨ ਕਰਨ ਦਾ ਪ੍ਰਬੰਧ ਹੁੰਦਾ ਹੈ, ਸਾਰਾ ਪਿੰਡ ਖੜਾ। ਪਹਿਲੀਆਂ 'ਚ ਗੱਲਾਂ ਕੁਝ ਹੋਰ ਹੁਣ ਬਦਲਦਾ ਜਾਂਦਾ ਹੈ। ਹੁਣ ਤਾਂ ਸਾਡਾ ਇੱਕ ਦਿਨ ਦਾ ਵਿਆਹ, ਉਹ ਵੀ ਪੈਲਸ 'ਚ, ਕੋਈ 10 ਮਿੰਟ ਆ ਗਿਆ, ਕੋਈ ਘੰਟਾ ਆ ਗਿਆ, ਕੋਈ 2 ਘੰਟੇ ਆ ਗਏ, ਆਨੰਦ ਕਾਰਜ ਦੇ ਕੋਈ ਵਿਰਲਾ ਹੀ ਪਹੁੰਚਦਾ, ਜਾਂਦਾ ਹੀ ਕੋਈ ਨਹੀਂ ਲੱਗਦਾ ਵਿਚਾਰੇ। ਕਈ ਦਿਨ ਵਿਆਹ, ਕਈ ਦਿਨ ਬਰਾਤ ਰਹਿਣੀ, ਅਤੇ ਸਾਰੇ ਪਿੰਡ ਨੇ ਸੰਭਾਲ ਕਰਨੀ, ਕਿਸੇ ਦੇ ਘਰ ਮੰਜੇ ਡਹਿ ਜਾਣੇ, ਕਿਸੇ ਨੇ ਘੋੜੇ ਬੰਨ ਲੈਣੇ, ਕਿਸੇ ਨੇ ਘੋੜਿਆਂ ਨੂੰ ਚਾਰਾ ਪਾਈ ਜਾਣਾ। ਪਿੰਡ ਦਾ ਵਿਆਹ, ਧੀ ਦਾ ਵਿਆਹ ਸਾਰੀ ਪਿੰਡ ਦੀ ਧੀ ਮੰਨੀ ਜਾਂਦੀ ਸੀ, ਪਿੰਡ ਦਾ ਜਵਾਈ ਸਾਰੇ ਪਿੰਡ ਦਾ ਜਵਾਈ ਬਣੇ। ਇਹ ਸਾਡਾ ਸਿਧਾਂਤ ਸੀ, ਸਾਡਾ ਕਲਚਰ, ਸਾਡਾ ਸੱਭਿਆਚਾਰ। ਗੁਰ ਕਿਰਪਾ ਕਰੇ, ਬੜਾ ਮਾਣ ਸੀ ਸਾਰੇ, ਸਾਰਾ ਪਿੰਡ ਆਇਆ, ਗਲਵਾਂਢੀ ਬਰਾਤ ਆ ਗਈ ਹੈ, ਜਨ ਏਤ ਆ ਗਈ ਹੈ, ਹੁਣ ਸਾਧੂ ਲੋਕ ਨੇ, ਨਿਰੰਕਾਰ ਦਾ ਨਾਮ ਲੈਣ ਵਾਲੇ ਲੋਕ ਨੇ, ਬੈਂਡ ਵਾਜੇ ਕੋਲ ਨਹੀਂ, ਲੇਕਿਨ ਸੰਗੀਤ ਕੀਰਤਨ ਦੀਆਂ ਧੁਨੀਆਂ ਜ਼ਰੂਰ ਨੇ, ਸੱਤਾ ਬਲਵੰਡਾ ਕੀਰਤਨ ਕਰਨ ਵਾਲੇ ਨਾਲ ਨੇ। ਕੁਝ ਲੋਕਾਂ ਨੇ ਸਵਾਲ ਪੈਦਾ ਕੀਤਾ ਵੀ ਹੱਦ ਹੋ ਗਈ, ਇਹ ਕਿਹੋ ਜਿਹੇ ਵਿਆਹੁਣ ਆ ਗਏ, ਐਡੇ ਸਰਦਾਰਾਂ ਦੇ ਟੁੱਕੇ, ਐਡੇ ਚੌਧਰੀਆਂ ਦੇ ਟੁੱਕੇ, ਹੱਦ ਹੋ ਗਈ। ਬਾਬਾ ਨਾਨਕ ਵੀ ਜਦੋਂ ਵਿਆਹੁਣ ਗਿਆ ਸੀ, ਚੰਗਾ ਨਹੀਂ ਸੀ ਲੱਗਾ ਲੋਕਾਂ ਨੂੰ, ਪਿੰਡ ਦੇ ਲੋਕਾਂ ਨੇ ਯਤਨ ਕੀਤਾ ਵੀ ਇਹਨੂੰ ਕੰਧ ਥੱਲੇ ਦੇ ਕੇ ਮਾਰ ਦੇਈ। ਕੌਣ ਪਸੰਦ ਕਰਦਾ ਇਹੋ ਜਿਹੇ ਬੰਦੇ ਨੂੰ, ਸਾਧੂ ਨੂੰ? ਕਿਉਂਕਿ ਸਾਧੂ ਨੂੰ ਸਾਧੂ ਹੀ ਪਸੰਦ ਕਰੇ ਨਾ, ਸੰਸਾਰੀ ਲੋਕਾਂ ਦੇ ਵਸਤੀ ਬਾਤ ਨਹੀਂ ਪਛਾਣ ਸਕਦੇ। ਅੜਾਉਣੀਆਂ ਪਾਉਣ ਲੱਗ ਪਏ, ਇਹ ਆਪਾਂ ਸਾਰੇ ਹਰ ਸਾਲ ਸੁਣਦੇ ਹੋਵਾਂਗੇ, ਸਾਖੀ ਉਹੀ ਹਰਸਾਂ ਪ੍ਰਚਲਿਤ ਹੈ। ਔਰ ਇਸੇ ਕਰਕੇ ਚੇਚੇ ਤੌਰ 'ਤੇ ਇਹ ਸਾਖੀ ਜੁੜਨ ਕਰਕੇ, ਇਹ ਘਟਨਾ ਜੁੜਨ ਕਰਕੇ ਇਹ ਵਿਆਹ ਅਮਰ ਹੋ ਗਿਆ। ਨਗਰ ਨਿਵਾਸੀਆਂ ਸ਼ਰਤ ਰੱਖਤੀ ਵੀ ਇਹ ਤਾਂ ਚੰਗਾ ਕੰਮ ਨਹੀਂ ਕੀਤਾ, ਕਿਹੋ ਜਿਹੇ ਲੋਕ ਆ ਗਏ ਨੇ, ਕੱਲ੍ਹ ਨੂੰ ਧੀ ਸਾਡੀ ਸੌਖੀ ਹੋਣੀ ਕਿ ਨਹੀਂ ਹੋਣੀ, ਰਹਿਣੀ ਕਿ ਨਹੀਂ, ਖੋਰੇ ਕਮਾਈ ਕਰਨ ਵਾਲੇ ਕਿ ਨਹੀਂ, ਵਿਹਲਣ ਸਾਧ ਨੇ, ਇਹਨਾਂ ਨੂੰ ਖਾਲੀ ਮੋੜਨ ਦਾ ਕੋਈ ਮਨਸੂਬਾ ਬਣਾ ਲਿਆ ਗਿਆ? ਤੁਸੀਂ ਚੰਗੀ ਤਰ੍ਹਾਂ ਜਾਣਦੇ, ਸੁਣੀ ਹੈ ਬਾਤ, ਸ਼ਰਤ ਰੱਖ ਦਿੱਤੀ ਗਈ ਵੀ ਸਾਡੇ ਪਿੰਡ ਦੀ ਇੱਕ ਸ਼ਰਤ ਹੈ ਵੀ ਪਹਿਲਾਂ ਜਿਹੜਾ ਜਾਂਜੀ ਹੈ, ਜਿਹੜਾ ਆਪਣਾ ਲਾੜਾ ਹੈ, ਉਹ ਘੋੜੇ 'ਤੇ ਚੜ੍ਹ ਕੇ ਕਿੱਲਾ ਪੁੱਟਦਾ ਹੈ, ਅਤੇ ਕਿੱਲਾ ਪੁੱਟੋ ਫਿਰ ਵਿਆਹ ਦੀ ਰਸਮ ਪ੍ਰੰਭ ਹੋਵੇਗੀ। ਸਾਡੇ ਪਿੰਡ ਦਾ ਰਿਵਾਜ਼ ਪੁਰਾਣਾ ਤੁਰਿਆ ਆਉਂਦਾ ਕਦੀਆਂ ਚਿਰਾਂ ਤੋਂ, ਅਤੇ ਸਿਆਣੇ ਲੋਕਾਂ ਨੇ, ਗੁਰੂ ਪਾਤਸ਼ਾਹ ਨੇ ਇਸ ਬਾਤ ਨੂੰ ਪ੍ਰਵਾਨ ਕੀਤਾ ਹੈ, ਸਾਖੀਕਾਰ ਕਹਿੰਦੇ, ਇਤਿਹਾਸਕਾਰ ਕਹਿੰਦੇ। ਲੇਕਿਨ ਚਲਾਕੀ ਇਹ ਸੀ, ਹੁਣ ਆਪਾਂ ਨੇਜੇਬਾਜ਼ੀ ਹੁੰਦੀ ਵੇਖਦੇ ਹਾਂ, ਨਿਹੰਗ ਸਿੰਘ ਕਰਦੇ ਨੇ, ਉਹ ਕਾਹੀ ਦੇ ਬਣੇ, ਪਰਾਲੀ ਦੇ ਬਣੇ ਹੋਏ ਕਿੱਲੇ ਰੇਤਾ 'ਚ ਦੱਬੇ ਹੁੰਦੇ ਨੇ, ਨੇਜਾ ਮਾਰਦੇ ਪੁੱਟ ਕੇ ਉਹ ਜਾਂਦੇ ਨੇ, ਅਤੇ ਉੱਥੇ ਕਿੱਲਾ ਨਹੀਂ, ਜੰਡ ਦਾ ਦਰਖਤ ਉੱਤੋਂ ਵੱਢ ਦਿੱਤਾ, ਜੜ੍ਹਾਂ ਸਮੇਤ ਨੂੰ ਕਿੱਲਾ ਬਣਾ ਕੇ ਰੱਖਦਾ, ਸਿਆਣੇ ਲੋਕ ਇਹ ਗੱਲ ਕਹਿੰਦੇ, ਉੱਤੋਂ ਵੇਖਣ ਨੂੰ ਕਿੱਲਾ ਥੱਲੇ ਜੜ੍ਹਾਂ ਸਮੇਤ। ਗੁਰੂ ਪਾਤਸ਼ਾਹ ਨੇ ਸ਼ਾਰਨ ਤੌਰ 'ਤੇ ਕੋਈ ਜਾਣੀ ਜਾਣ ਕਹਿ ਦਿੱਤਾ ਸੀ, ਭਾਈ ਕਿੱਲੇ ਪੁੱਟ ਕਰਵਾਈ ਦੀ ਨਹੀਂ ਹੁੰਦੀ, ਕਿੱਲੇ ਗਡਾਈ ਦੇ ਹੁੰਦੇ ਨੇ, ਮਹਾਂਪੁਰਖ ਕਿੱਲੇ ਕੱਢਦੇ ਹੁੰਦੇ ਨੇ। ਪਰ ਖੈਰ ਉਹਨਾਂ ਦਾ ਆਪਣਾ ਢੰਗ ਸੀ, ਨਹੀਂ ਕਿੱਲਾ ਪੁੱਟੇਗਾ ਤਾਂ ਫਿਰ ਅਸੀਂ ਜਵਾਬ ਦੇਣ ਜੋਗੇ ਹੋਵਾਂਗੇ। ਗੁਰੂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨਾਲ ਹੋਰ ਸਿੱਖਾਂ ਦੇ ਕਹਿਣ 'ਤੇ ਸਲਾਹ ਕੀਤੀ, ਕਿੱਲਾ ਪੁੱਟਣ ਦੀ ਰਸਮ ਨੂੰ ਇਹਨਾਂ ਨੇ ਪ੍ਰਵਾਨ ਕੀਤਾ ਹੈ। ਘੋੜੇ 'ਤੇ ਸਵਾਰ ਹੋਏ, ਹੱਥ 'ਚ ਨੇਜਾ ਪਕੜ ਲਿਆ, ਸਾਰਾ ਪਿੰਡ ਇਸ ਰਸਮ ਨੂੰ ਵੇਖਣ ਦੇ ਲਈ, ਕਿਉਂਕਿ ਤਮਾਸ਼ਬਿਨ ਜ਼ਿਆਦੇ ਸਨ, ਤਮਾਸ਼ਾ ਵੇਖਣ ਵਾਲੇ ਸਨ ਵੀ ਕਿੱਥੇ ਇਹ ਕੰਮ ਹੋਣਾ ਹੈ ਸਾਧੂ ਕੋਲੋਂ। ਪਰ ਪੰਚਮ ਪਾਤਸ਼ਾਹ ਜਾਣੀ ਜਾਲ ਬੜੀ ਦੂਰ ਤੋਂ ਘੋੜੇ ਨੂੰ ਪੁੱਟ ਕੇ ਪਟਾ ਕੇ ਲੈ ਕਰਕੇ ਕੋਲ ਆ ਕਰਕੇ ਨੇਜਾ ਇੰਨੀ ਜ਼ੋਰ ਦੀ ਕਿੱਲੇ ਵਿੱਚ ਮਾਰਿਆ ਕਿ ਦਰਖਤ ਦੀਆਂ ਸਾਰੀਆਂ ਜੜ੍ਹਾਂ ਸਮੇਤ ਉਹ ਤਾਂ ਉੱਪਰ ਆ ਗਿਆ। ਵੇਖਣ ਵਾਲੇ ਹੈਰਾਨ ਹੋ ਗਏ, ਅਤੇ ਇਹ ਵੀ ਗੁਰੂ ਸਾਹਿਬਾਨ ਨਾਲ ਕੀ ਧੋਖਾ ਕੀਤਾ ਗਿਆ ਸੀ, ਉਹਨਾਂ ਦੇ ਮੂੰਹ 'ਚ ਉਂਗਲਾਂ ਪਾ ਲਈਆਂ ਜਿਨ੍ਹਾਂ ਨੇ ਕਿੱਲਾ ਪੁੱਟੀ ਦਾ ਵੇਖਿਆ। ਅਤੇ ਨਾਲ ਹੀ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਮਾਉ ਵਾਸੀਓ, ਤੁਸੀਂ ਝੂਠੇ ਹੋ, ਸ਼ਰਾਬ ਦੇਣ ਦੀ ਗੱਲ ਚੱਲੀ ਹੈ, ਦਾਨੇ ਪੁਰਸ਼ਾਂ ਨੇ ਜਾ ਕਰਕੇ ਸੱਚੇ ਪਾਤਸ਼ਾਹ ਦੇ ਕੋਲ ਕਿਹਾ, ਭਾਈ ਇਵੇਂ ਬਚਨ ਹੋ ਗਿਆ ਹੈ। ਪਿੰਡ ਵਾਲੇ ਪੁਲਿਸ ਵੀ ਕਹਿਣ ਲੱਗੇ, ਬਹੁਤ ਵੱਡੀ ਨਮੋਸ਼ੀ ਹੈ, ਹੁਣ ਲੜਕੀ ਵੀ ਤੋਰਨੀ ਪੈਣੀ ਹੈ, ਅਤੇ ਮਹਾਂਪੁਰਖਾਂ ਵੱਲੋਂ ਕੋਈ ਬਚਨ ਵੀ ਐਸਾ ਹੋ ਗਿਆ। ਦਾਨੀਆਂ ਬੀਬੀਆਂ ਮਤਰਾਈਆਂ ਇਕੱਠੀਆਂ ਹੋ ਕਰਕੇ ਗੁਰੂ ਪਾਤਸ਼ਾਹ ਕੋਲ ਜਾ ਕੇ ਹਾਜ਼ਰ ਹੋਈਆਂ, ਸੱਚੇ ਪਾਤਸ਼ਾਹ ਰਹਿਮਤ ਕਰੋ ਸਾਡੇ ਨਗਰ 'ਤੇ, ਤੁਸਾਂ ਨੇ ਬਚਨ ਕਹਿ ਦਿੱਤਾ ਹੈ, ਮੰਗਾਉ ਪਿੰਡ ਦੀ ਜੜ੍ਹ ਪੁੱਟੀ ਗਈ, ਸੱਚੇ ਪਾਤਸ਼ਾਹ ਬੜੀ ਵੱਡੀ ਅਵਗਿਆ ਸਾਡੇ ਬਜ਼ੁਰਗਾਂ ਨੇ ਕੀਤੀ ਹੈ, ਤੁਸੀਂ ਇਹ ਕਿਵੇਂ ਨਾ ਕਿਵੇਂ ਸਾਡੀ ਇਹ ਭੁੱਲ ਨੂੰ ਬਖਸ਼ ਦਿਓ, ਬੀਬੀ ਨੂੰ ਵਿਆਹ ਕੇ ਨਾਲ ਲੈ ਕਰਕੇ ਜਾਓ। ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤਾ, ਬੀਬੀ ਨਾਲ ਵਿਆਹ ਹੋਇਆ, ਲਾਵਾਂ ਕੀਤੀ, ਉਹੀ ਲਾਵਾਂ ਜਿਹਨਾਂ ਅੱਜ ਹੁਕਮਨਾਮਾ ਆਇਆ, ਸੋਹੀ ਰਾਗ ਦੀਆਂ ਪੜ੍ਹੀਆਂ ਗਈਆਂ, ਬਾਬਾ ਬੁੱਢਾ ਜੀ ਨੇ ਲਾਵਾਂ ਪੜ੍ਹਾਈਆਂ ਨੇ, ਬਾਬਾ ਸੱਤਾ ਬਲਵੰਡਾ ਜੀ ਨੇ ਕੀਰਤਨ ਕੀਤਾ ਹੈ, ਸੱਚੇ ਪਾਤਸ਼ਾਹ ਯਾਦਗਾਰਾਂ ਉੱਥੇ ਵੀ ਕਾਇਮ ਨੇ। ਗੁਰੂ ਦੀ ਰਹਿਮਤ ਹੋਈ, ਦੁਆਬੇ ਨੂੰ ਮਾਣ ਮਿਲ ਗਿਆ ਗੁਰੂ ਅਰਜਨ ਦੇਵ ਮਹਾਰਾਜ ਸੇਵਾ ਦਾ, ਉਹ ਨਗਰ ਭਾਵੇਂ ਦੁਬਾਰਾ ਉੱਜੜ ਕੇ ਫਿਰ ਵੱਸ ਗਿਆ, ਫਿਰ ਉਹਨਾਂ ਨੇ ਮੁਆਫ ਕਰਵਾ ਲਿਆ। ਗੁਰੂ ਬੜਾ ਬਖਸ਼ਿੰਦ ਹੈ, ਦੁਆਬੇ ਨੂੰ ਮਾਣ ਹੈ ਕਿ ਉਹਨਾਂ ਦਾ ਦੋਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਹਾਨ ਯੋਧਾ ਪੈਦਾ ਹੋਇਆ, ਜਿਹਨਾਂ ਸਮੇਂ ਦੀ ਹਕੂਮਤ ਨਾਲ ਟੱਕਰ ਲੈ ਕਰਕੇ ਮਨੁੱਖਤਾ ਨੂੰ ਹਮੇਸ਼ਾ ਹਮੇਸ਼ਾ ਜਬਰ ਦੇ ਖਿਲਾਫ਼ ਜੂਝਣ ਦੀ ਪ੍ਰੇਰਣਾ ਦਿੱਤੀ। ਗੁਰੂ ਕਿਰਪਾ ਕਰੇ, ਸਾਨੂੰ ਮਾਣ ਹੈ ਉਸ ਮਹਾਨ ਸ਼ਖਸੀਅਤ 'ਤੇ ਜਿਨ੍ਹਾਂ ਨੇ ਅੱਜ ਦੇ ਦਿਹਾੜੇ ਦੁਆਬੇ ਨੂੰ ਮਾਣ ਦਿੰਦਿਆਂ ਹੋਇਆਂ ਮਾਤਾ ਗੰਗਾ ਜੀ ਨਾਲ ਸ਼ਾਦੀ ਕੀਤੀ। ਮਾਤਾ ਗੰਗਾ ਜੀ ਗੁਰੂ ਪਾਤਸ਼ਾਹ ਦੇ ਨਾਲ ਲੰਬਾ ਸਮਾਂ ਬਤੀਤ ਕੀਤਾ। ਬਾਬਾ ਬਕਾਲਾ ਵਿਖੇ ਉਹਨਾਂ ਦੀ ਜਗ੍ਹਾ ਬਣੀ ਹੋਈ ਜਿੱਥੇ ਉਹਨਾਂ ਅੰਤਿਮ ਸੰਸਕਾਰ ਹੋਇਆ। ਗੁਰੂ ਰਹਿਮਤ ਕਰ ਦਿਨ ਅੱਜ ਦੇ ਦਿਹਾੜੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਗੁਰੂ ਕਿਰਪਾ ਕਰੇ ਅਸੀਂ ਸੱਚੇ ਪਾਤਸ਼ਾਹ ਜੀ ਅਜ਼ਮਤ ਨੂੰ ਪਛਾਣ ਕੇ ਅਤੇ ਉਹਨਾਂ ਦੀ ਸੇਵਾ ਵਿੱਚ ਲੱਗੇ ਰਹੀਏ। ਸਮੁੱਚਾ ਦੁਆਬਾ ਵਾਸੀ ਜਿਨ੍ਹਾਂ ਨੇ ਅੱਜ ਦੇ ਇਸ ਸੇਵਾ ਦੇ ਵਿੱਚ ਉੱਚੇ ਤੌਰ 'ਤੇ ਹਿੱਸਾ ਲਿਆ, ਸ੍ਰੀ ਸ਼ੰਕਰ ਅਤੇ ਉਸ ਇਲਾਕੇ ਦੀ ਸੰਗਤ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤਕਰੀਬਨ 12-13 ਸਾਲ ਬਾਅਦ ਦੁਆਰਾ ਇਸ ਪਾਵਨ ਸਥਾਨ 'ਤੇ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ। ਪਿਛਲੇ ਦਿਨ ਹੀ ਲਗਾਤਾਰ 1 ਮਹੀਨੇ ਤੋਂ ਸੇਵਾ ਕਰ ਰਹੇ। ਬਹੁਤ ਸਾਰੀਆਂ ਭੁੱਲਾਂ, ਬਹੁਤ ਸਾਰੀਆਂ ਅਵੱਗਿਆਵਾਂ, ਬਹੁਤ ਸਾਰੇ ਗੁਨਾਹ ਘਰ 'ਚ ਬੈਠਾ ਹੋਵਾਂਗਾ। ਜੇ ਕੋਈ ਚੰਗੀ ਬਾਤ ਤਾਂ ਗੁਰੂ ਕੀ, ਜੇ ਕੋਈ ਮਾੜੀ ਕਹੇਗੀ ਉਹ ਮੇਰੀ, ਇਹ ਮੁਆਫ ਕਰ ਦੇਣਾ। ਨਦੀ ਨਾਮ ਸੰਜੋਗੀ ਮਿਲਦੇ, ਵੱਸਦੇ ਰਹੋ, ਰੱਸਦੇ ਰਹੋ, ਹੱਸਦੇ ਰਹੋ। ਸਮੁੱਚੇ ਸਟਾਫ ਨੇ ਬੜਾ ਬਹੁਤ ਹੀ ਪਿਆਰ ਦਿੱਤਾ ਹੈ। ਪ੍ਰਬੰਧਕ ਸਾਹਿਬਾਨਾਂ ਨੇ ਬੜਾ ਮਾਣ ਦਿੱਤਾ ਹੈ। ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਸਰਦਾਰੀ ਬਖਸ਼ੇ। ਸਦਾ ਵਾਸਤੇ ਇਹ ਗੁਰੂ ਘਰ ਦੀ ਸੇਵਾ ਇਸੇ ਤਰ੍ਹਾਂ ਪਿਆਰ ਸਤਿਕਾਰ ਨਾਲ ਕਰਦੇ ਰਹਿਣ। ਆਪ ਨੇ ਮਾਇਆ ਨਾਲ ਵੀ ਬਹੁਤ ਨਵਾਜਿਆ। ਸੱਚੇ ਪਾਤਸ਼ਾਹ ਆਪ ਸਭ ਦੀਆਂ ਝੋਲੀਆਂ ਭਰਪੂਰ ਕਰੇ ਅਤੇ ਸਾਨੂੰ ਇਹ ਮਾਇਆ ਨੂੰ ਸੱਜੇ ਥਾਂ 'ਤੇ ਵਰਤਣ ਦੀ ਜਿਹੜੀ ਹੈ ਉਹ ਤੌਫੀਕ ਬਖਸ਼ੇ। ਸਭ ਦਾ ਧੰਨਵਾਦ। ਗੱਜ ਵੱਜ ਕੇ ਭੁੱਲਾਂ 'ਚ ਲੋਕਾਂ ਦੀ ਖਿਮਾ ਬਖਸ਼ ਦਿਓ। ਆਖੋ ਵਾਹਿਗੁਰੂ
1: ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਬੋਲੇ ਸੋ ਨਿਹਾਲ ਸ੍ਰੀ ਅਕਾਲ। ਜੇ ਤਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਪੰਥ ਦੇ ਮਹਾਨ ਵਿਦਵਾਨ ਅਤੇ ਪ੍ਰਚਾਰਕ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਪਿਛਲੇ 4 ਹਫ਼ਤਿਆਂ ਤੋਂ ਇਲਾਹੀ ਬਾਣੀ ਦੀ ਕਥਾ ਸਰਵਣ ਕਰਵਾਈ ਹੈ, ਉਹਨਾਂ ਦਾ ਹਾਰਦਿਕ ਧੰਨਵਾਦ। ਅਤੇ ਨਾਲ ਬੇਨਤੀ ਹੈ ਉਹਨਾਂ ਨੂੰ ਕਿ ਫਿਰ ਵੀ ਦੁਬਾਰਾ ਆਉਣ ਦੀ ਕਿਰਪਾ ਕਰਨ ਉਹ, ਅਤੇ ਹੁਣ ਉਹਨਾਂ ਨੂੰ ਸਨਮਾਨ ਕਰਨ ਦੀ ਰਸਮ ਕਰਨਗੇ ਭਾਈ ਸਾਹਿਬ ਅਮਰਿੰਦਰ ਸਿੰਘ ਜੀ ਬਾਜਵਾ, ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਸਾਰਿਆਂ ਦਾ ਹਾਰਦਿਕ ਧੰਨਵਾਦ। ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਜਿਹੜੀਆਂ ਬੈਠ ਕੇ ਸਰਵਣ ਕਰ ਰਹੀਆਂ ਸਨ। ਅਤੇ ਹੁਣ ਕੁਝ ਇੱਕ ਸੂਚਨਾਵਾਂ ਜੀ। ਇੱਕ ਤਾਂ ਕੱਲ੍ਹ ਦੀ ਆ, ਕੱਲ੍ਹ ਨੂੰ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ ਹੈ, ਸ਼ਾਮ ਨੂੰ ਵਿਸ਼ੇਸ਼ ਦੀਵਾਨ ਹੋਣਗੇ ਜੀ। ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀ ਭਰ ਲਈ। ਪਰਸੋਂ ਨੂੰ ਇਦੋਂ ਵੀ ਵਿਸ਼ੇਸ਼ ਹੈਗਾ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹੀ ਮੀਰ ਪੀਰ ਦੇ ਮਾਲਕ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਪਰਸੋਂ ਨੂੰ 30 ਜੂਨ ਨੂੰ। ਸੋ ਸਵੇਰੇ ਸ਼ਾਮ ਦੇ ਰਿਸਮ ਲਈ ਪ੍ਰਕਾਸ਼ ਦੀਵਾਨ ਹੋਣਗੇ। ਅੱਗੇ ਚਲੀਏ, 3-4-5 ਨੂੰ ਨਾਮ ਸਿਮਨ ਵੱਡਿਆਂ ਦੇ ਕੈਂਪ ਲੱਗ ਰਿਹਾ ਜੀ ਲਾਇਬ੍ਰੇਰੀ 'ਚ, 3 ਜੁਲਾਈ ਤੋਂ 5 ਜੁਲਾਈ ਤੱਕ। 4 ਨੂੰ 4th of July ਆ ਗਈ ਇੰਡੀਪੈਂਡੈਂਸ ਡੇ। ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਹਰ ਸਾਲ ਦੀ ਤਰ੍ਹਾਂ, ਅਤੇ ਨਾਲ ਆਈਸਕ੍ਰੀਮ ਦੀ ਸੇਵਾ ਹੋਏਗੀ ਜੀ। ਅੱਗੇ ਚਲੀਏ, 5 ਨੂੰ ਹੈ ਨੀਂਹ ਪੱਥਰ ਦਿਨ, ਨੀਂਹ ਪੱਥਰ ਰੱਖਣ ਦਾ ਦਿਨ ਹਰਿਮੰਦਰ ਸਾਹਿਬ ਜੀ ਦਾ। 9 ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ। 16 ਜੁਲਾਈ ਨੂੰ ਹੈ ਸੰਗਰਾਂਦ ਅਤੇ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ। ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੀ ਜੁਲਾਈ 13 ਤੋਂ 17 ਫਰੀ, ਅਤੇ ਉਸ ਦੇ ਵਿੱਚ ਦਾਖਲ ਕਰਾ ਕੇ ਬੱਚਿਆਂ ਨੂੰ ਗੁਰੂ ਦੀ ਬਖਸ਼ ਲਓ ਜੀ। ਬਾਕੀ ਸੂਚਨਾਵਾਂ ਫਿਰ ਹੁਣ ਆਪ ਜੀ ਨੂੰ ਕੀਰਤਨ ਸਾਨੂੰ ਕਹਾਉਣਗੇ ਤਹਿਸੀਲਾ ਸਾਹਿਬ ਜੀ। ਹਾਂਜੀ, ਅਤੇ ਉਹਨਾਂ ਦਾ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਹੁਣ ਅਗਲਾ ਪ੍ਰੋਗਰਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਣ ਕਰੋਗੇ। ਪਿਆਰ ਨਾਲ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਕਤ ਜੋ ਬੋਲੈ, ਇਆਂ ਉਹਾਂ ਸੱਚ ਹੋਵੈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੇ ਕੀਰਤਨ ਕਥਾ ਸਰਵ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਗੁਰੂਆਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਸੀਲਾ, ਜਿਨ੍ਹਾਂ ਦੇ ਵੱਡੇ ਭਾਈ ਸਾਹਿਬ ਦਿੱਲੀ ਗਏ ਨੇ, ਭਾਈ ਸਾਹਿਬ ਭਾਈ ਸੁਰਜੀਤ ਸਿੰਘ ਸੀਲਾ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸਿੱਖ ਗੁਰਦਾ ਸੈਨੋ ਜੀ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਬੜੇ ਰਸਮ ਨੇ ਕੀਰਤਨ ਸਰਵਣ ਕਰਾਏ ਨੇ। ਅਤੇ ਮੈਨੂੰ ਚੇਤਾ ਆ ਗਿਆ ਅੱਜ ਜੋ ਸ਼ਬਦ ਇਹਨਾਂ ਨੇ ਗਾਇਣ ਕੀਤਾ ਸੀ, ਆਖਰੀ ਜੋ ਮੰਗਿਆ ਠਾਕਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਕਤ ਜੋ ਬੋਲਿਆ, ਇਹ ਉਹ ਸੱਚ ਹੋਵੇ। ਭਾਈ ਸਾਹਿਬ ਸੁਰਜਨ ਸਿੰਘ ਜੀ ਪੰਥ ਦੇ ਮਹਾਨ ਕੀਰਤਨ ਯਾਦ ਆ ਗਈ ਅੱਜ, ਜਿਨ੍ਹਾਂ ਨੇ ਇਹ ਸ਼ਬਦ ਪਹਿਲਾਂ ਸਭ ਤੋਂ ਗਾਇਣ ਕਰਕੇ ਸੰਗਤਾਂ ਦੇ ਅੱਗੇ ਲਿਆਂਦਾ ਸੀ। ਅਤੇ ਮੈਂ ਛੋਟਾ ਸੀ ਉਸ ਜ਼ਮਾਨੇ 'ਚ, ਅਤੇ ਮੈਂ ਸਕੂਲ ਗੁਰੂ ਦੀ ਬਖਸ਼ ਸੀ, ਸਕੂਲ ਅਸੀਂ ਇਹ ਸ਼ਬਦ ਪੜ੍ਹਿਆ ਕਰਦੇ ਸਾਂ ਰੋਜ਼ ਜੀ, ਲਗਭਗ ਹਫ਼ਤੇ 'ਚ ਇੱਕਦਾਂ ਦੋ ਵਾਰੀ। ਸੋ ਉਹਨਾਂ ਦਾ ਹਾਰਦਿਕ ਧੰਨਵਾਦ, ਅਤੇ ਗੁਰੂ ਦੀ ਬਖਸ਼ ਨਾਲ ਹੀ ਹੈ ਭਾਈ, ਉਹਦੀ ਬਖਸ਼ ਨਾਲ ਹੁੰਦਾ ਮਿਲਦਾ, ਜੋ ਕੁਛ ਮਿਲਦਾ ਉਹਦੀ ਬਖਸ਼ ਨਾਲ ਮਿਲਦਾ, ਆਪਣਾ ਦਿੱਤਾ ਦਿਆ ਕੁਛ ਨਹੀਂ ਹੁੰਦਾ ਹੈ। ਗੁਰਬਾਣੀ ਨਾਲ ਸਭ ਨੂੰ ਜੋੜੇ, ਮੇਰੀ ਬੇਨਤੀ ਹੈ ਗੁਰੂ ਪਾਸ ਸੂਚਨਾਵਾਂ ਨੌਰ ਅਤੇ ਸਾਊਥ ਹਾਲ ਆਪਣੇ ਆਪ ਬਣਾ ਰਹੇ, ਦੋ ਮੰਜ਼ਿਲਾਂ ਆਪਾਂ ਵੱਧ ਤੋਂ ਵੱਧ ਜਿਸਮਾਂ ਕੱਟ ਕੇ ਉਸ ਪਾਸੇ ਹਿੱਸਾ ਪਾਓ ਜੀ। ਦੂਸਰਾ ਸਹਿਜ ਪਾਠ ਕੁਝ ਨਹੀਂ ਰੱਖਦੇ ਲਏ ਨੇ, ਸਭਾ ਦੇ ਭਲੇ ਦੇ ਨਾ ਆ ਗਏ ਨੇ ਮੇਰੇ ਪਾਸ। ਬਾਕੀਆਂ ਨੂੰ ਵੀ ਬੇਨਤੀ ਹੈ ਜੋ ਇੰਟਰਨੈਟ 'ਤੇ ਸਰਵਣ ਕਰ ਰਹੇ ਹੋ, ਬਹੁਤ ਸਾਰੇ ਦੂਰ ਦੁਰਾਡੇ ਬੈਠੇ ਕਈ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ, ਸਹਿਜ ਪਾਠ ਵਾਲੇ 'ਚ ਸਿਆਟਲ ਜਾਂ ਹੋਰ ਇੱਥੋਂ ਤੱਕ ਵੀ ਕਈ ਕੈਨੇਡਾ ਤੋਂ ਵੀ ਇੱਕ ਬੀਬੀ ਸ਼ਾਮਿਲ ਹੁੰਦੀ ਹੈ, ਹਮੇਸ਼ਾ ਸਹਿਜ ਪਾਠ ਕਰਕੇ ਆਰੰਭ ਕਰਕੇ ਅਰਦਾਸ ਵਿੱਚ ਵੀ ਸ਼ਾਮਿਲ ਹੋ ਜਾਂਦੀ ਉਹ ਇੰਟਰਨੈਟ 'ਤੇ। ਸੋ ਆਪ ਜੀ ਨੇ ਵੀ ਕੋਸ਼ਿਸ਼ ਕਰਨੀ। ਅੱਗੇ ਕੱਲ੍ਹ ਅਤੇ ਪਰਸੋਂ ਦੀ ਗੱਲ ਕਰ ਲਵਾਂ। ਕੱਲ੍ਹ ਨੂੰ ਹੈ ਜੀ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮਦਿਨ, ਸਵੇਰੇ ਸ਼ਾਮ, ਸ਼ਾਮ ਨੂੰ ਵਿਸ਼ੇਸ਼ ਤੌਰ 'ਤੇ ਕੀਰਤਨ ਦਰਬਾਰ ਹੋਣਗੇ। ਇਸ ਸੰਬੰਧ ਵਿੱਚ ਆਪਣੇ ਆਉਣ ਦੀ ਕਿਰਪਾ ਕਰਨੀ ਜੀ, ਅਤੇ ਨਾਲ ਪਰਸੋਂ ਦਾ ਚੇਤਾ ਰੱਖੀਏ ਹੋਰ ਵੀ ਜ਼ਿਆਦਾ। ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰਸੋਂ ਨੂੰ ਪ੍ਰਕਾਸ਼ ਦਿਹਾੜਾ ਹੈ, ਅਵਤਾਰ ਧਰਨ ਦਾ ਗੁਰਪੁਰਬ ਹੈ ਜੀ। ਆਪ ਜੀ ਨੇ ਜ਼ਰੂਰ ਖੇਚਲ ਕਰਨੀ, ਜਿਵੇਂ ਆਪ ਬੜੇ ਪਿਆਰ ਨਾਲ ਮੇਰਾ ਸਿਰ ਝੁਕਦਾ ਆਪ ਜੀ ਜੇ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠ ਕੇ ਸਰਵ ਕਰ ਰਹੇ ਹੋ, ਸੱਚੀ ਮੁੱਚੀ ਮੇਰਾ ਸਿਰ ਝੁਕਦਾ ਹੈ ਗੁਰੂ ਅੱਗੇ, ਸ਼ਰਧਾ ਨਾਲ ਗੁਰੂ ਮਿਲਦਾ ਹੈ। ਆਪ ਜੀ ਸ਼ਰਧਾ ਅੱਗੇ ਮੇਰਾ ਸਿਰ ਝੁਕ ਰਿਹਾ ਹੈ। ਮੈਂ ਵਾਕਈ ਸੂਚਨਾ ਨਹੀਂ ਦੇ ਸਕਣਾ। ਆਓ ਹੁਣ ਭਾਈ ਸਾਹਿਬ ਓਂਕਾਰ ਸਿੰਘ ਜੀ ਉਹਨਾਂ ਵਾਲੇ ਪਾਸੋਂ ਆਪਾਂ ਕੀਰਤਨ ਸਰਵ ਕਰੀਏ ਜੀ। ਠੀਕ 2:20 'ਤੇ ਅਰਦਾਸ ਹੋਵੇਗੀ, ਫਿਰ ਬਾਅਦ ਦੁਪਹਿਰ ਦਾ ਪ੍ਰੋਗਰਾਮ 8:30 ਤੱਕ ਚੱਲਦਾ ਰਹਿਣਾ। ਅੱਜ ਆਪਾਂ ਮਨਾ ਰਹੇ ਹਾਂ ਵਿਆਹ ਆਪਣਾ ਪੁਰਬ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰੀਆਂ ਸੰਗਤਾਂ ਨੂੰ ਜੀਆਂ ਨੂੰ ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਜਿੱਥੇ ਦਾਤਾਂ ਮੰਗਦੇ ਹਾਂ, ਦੁੱਧ ਪੁੱਤ ਕਾਰੋਬਾਰ ਮੰਗਦੇ ਹਾਂ, ਉੱਥੇ ਦੇਣ ਵਾਲੇ ਦਾਤੇ ਨੂੰ ਵੀ ਮੰਗਿਆ ਕਰੋ। ਜਿੱਥੇ ਉਹਦਾ ਵਾਸਾ ਹੋ ਜਾਏ ਸਾਰੀਆਂ ਖੁਸ਼ੀਆਂ ਜਾਂਦੀਆਂ ਨੇ। ਇੱਥੇ ਹੀ ਸਮਾਪਤੀ ਹੈ।

शासन है जी। बोलो जी, वाहेगुरु वाहेगुरु, एक ओंकार श्री वाहेगुरु जी की फतेह। श्री भगवती जी साहेब आशीर्वादी पाचे दसवीं प्रथम भगवती समर कहे गुरु नानक लई त्याय फिर अंकित कुरते अमरदास रामदास हो सहाय अर्जुन हर गोबिंद सिमरो श्री हर राय श्री हर कृष्ण त्याग सब दुख जाए तेग बहादुर सिमरया करण उन्हें दया बैठा है सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसा पातशाह के पुत्र आत्मा स्वरूप साहब श्री गुरु ग्रंथ साहब के पारदार दत्यान तर के घर से बोलो जी वाहे ਕਰੀਬਨ ਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਾਪੀਆਂ ਜਾਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਜਿਹੜ ਕੀ ਤਦ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚਰਾਏ ਗਏ ਗੁਰਦੁਆਰੇ ਸਿਆਵਾਂ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਸੀ ਦਿੱਕੇ ਸਤਿ ਭਾਈ ਧਨਾ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਗੁਰਦੁਆਰਾ ਕੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਵ ਤੇ ਕੀ ਫਤਿਹ ਬਿਰਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਪਰਵਾਹ ਪੰਜ ਸਦਾਸ਼ਾਹੀ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਦਾ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਸਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਰੋਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇਂ ਤਾਣੇ ਰਾਜ ਇਹ ਗੀ ਬਨਵਾਸ ਜੀ ਆਪ ਦੇ ਚੰਨ ਕਮਲਾਂ ਤੇ ਅਰਦਾਸ ਜੀ ਆਪ ਦੀ ਬਖਸ਼ਿਸ਼ ਹੋਈ ਗਰੀ ਬਨਵਾਜ ਅੱਜ ਐਤਵਾਰ ਦੇ ਹਫਤਵਾਰ ਕੀਰਤਨ ਬਾਰ ਅੰਮ੍ਰਿਤ ਵੇਲੇ ਆਪ ਦੇ ਚਰਨਾਂ ਸੱਚੇ ਪਾਤਸ਼ਾਹ ਰਾਮ ਜੀ ਉਤਾਰ ਜੀਓ ਜੇ ਤੁਸੀਂ ਰਾਕੇਸ਼ ਸਿੰਘ ਨੇ ਪਿੱਤਰ ਗੁਰਬਾਣੀ ਦਾ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀ ਨੇ ਕਥਾ ਚਾਰ ਤਿਆਰ ਕੀਤੀ ਕਿਰਪਾ ਕਰੋ ਕੋਈ ਆਪ ਭੁੱਲਾ ਚੁੱਕਾ ਜੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖਲ ਪ੍ਰਮਾਤਮਾ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਅਨੁਸਾਰ ਨਿਕਬਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਲੀ ਬਲ ਬੁੱਧੀ ਬਖਸ਼ਿਸ਼ ਕਰੋ ਆਪ ਚੰਨ ਕੌਣ ਰਾਜ ਸੱਚੇ ਪਾਤਸ਼ਾਹ ਜੀ ਆਪ ਚੰਨ ਦੇ ਅਰਦਾਸ ਭੇਜ ਦਿੱਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਵਿੱਚ ਦਿੱਤਾ ਜੀ ਗੁਰੂ ਅਰਜਨ ਦੇਵ ਜੀ ਦੇ ਗਰੀਬ ਰਾਜ ਵਿਆਹਪੁਰ ਦੀਆਂ ਖੁਸ਼ੀਆਂ ਵਿੱਚ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰ ਰਹੇ ਦਿੱਤਾ ਸ੍ਰੀ ਸ਼ੰਕਰ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ੍ਰੀ ਸ਼ੰਕਰ ਪਿੰਡ ਅਤੇ ਇਲਾਕੇ ਦੇ ਰਾਸ਼ਟਰ ਉਤਾਰ ਦਿੱਤਾ ਜੀ ਉਹ ਆਪ ਦੇ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਗਰੀਬ ਰਾਜ ਜਿਨ੍ਹਾਂ ਨੇ ਪਰਸੋ ਰੋਜ਼ ਰਾਜ ਪੱਤਰ ਕਾਲੀ ਤੁਰਕੀ ਬਾਣੀ ਦੇ ਵਿਆਹਪੁਰ ਦੀਆਂ ਖੁਸ਼ੀਆਂ ਵਿੱਚ ਖੰਡ ਪਾਠ ਸਾਹਿਬ ਪ੍ਰੰਭ ਕਰਵਾਏ ਸਨ ਆਪ ਦੀ ਕਿਰਪਾ ਦਿੱਤਾ ਖੰਡ ਪਾਠਾਂ ਦੇ ਨਿਵੇਕਤਾ ਸਾਹਿਬ ਸਮੂਹ ਨੂੰ ਭੋਗ ਪਏ ਉਪਰੰਤ ਕੀਰਤਨ ਦਰਬਾਰ ਸਾਹਿਬ ਜੀ ਦਿੱਤਾ ਗਰੀਬ ਰਾਜ ਕਿਰਪਾ ਕਰੋ ਜਿਸ ਵਿੱਚ ਗਰੀਬ ਰਾਕੇਸ਼ ਸਿੰਘਾਂ ਨੇ ਕਥਾ ਵਿਚਾਰਾਂ ਨੇ ਗਰੀਬ ਰਾਜ ਗੁਰੂ ਸਾਹਿਬਾਂ ਦੇ ਵਿਆਹਪੁਰ ਦੀਆਂ ਖੁਸ਼ੀਆਂ ਵਿੱਚ ਦਿੱਤਾ ਜੀ ਉਹ ਮੁੱਖ ਰੱਖਦਿਆਂ ਹੋਇਆ ਉਹਨਾਂ ਦੇ ਵਿਆਹਪੁਰ ਦੇ ਸੱਚੇ ਪਾਤਸ਼ਾਹ ਜੀ ਹੋਰ ਇਲਾਕਿਆਂ ਨੂੰ ਆਸੀ ਦੇ ਸੱਚੇ ਬਾਜੋ ਇਸ ਵਿਆਹ ਸਮੇਂ ਦਿੱਤਾ ਜੀ ਸੇਵਾ ਕੀਤੀ ਹੈ ਉਹਨਾਂ ਨੇ ਗਰੀਬ ਰਾਜ ਕਥਾ ਵਿਚਾਰਾਂ ਕੀਤੀਆਂ ਨੇ ਕਿਰਪਾ ਕਰੋ ਦਿੱਤਾ ਜੀ ਮਿਹਰ ਕਰੋ ਗੁਰੂ ਗ੍ਰੰਥ ਦੇਵ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਇਹਨਾਂ ਸਾਰੇ ਪਰਿਵਾਰਾਂ ਦੇ ਸਿਰ ਤੇ ਰੱਖੋ ਇਹਨਾਂ ਨੂੰ ਹਮੇਸ਼ਾ ਦੀ ਤਰ੍ਹਾਂ ਆਉਣ ਵਾਲੇ ਸਮੇਂ ਜੀ ਹਰ ਸਾਲ ਦਿੱਤਾ ਜੀ ਇਸੇ ਤਰ੍ਹਾਂ ਪੁਰਬਾਂ ਨੂੰ ਚਾਲੀ ਕਾਲੀ ਮੰਦਰਾਂ ਵੱਲ ਦਾਜ ਬਖਸ਼ੋ ਭਾਵਨਾ ਵੀ ਦਾਜ ਬਖਸ਼ੀ ਦਾ ਦਾਰ ਕਿਰਪਾ ਕਰੋ ਇਹਨਾਂ ਸਾਰੇ ਸੇਵਤਾਂ ਨੂੰ ਸਦਾ ਇੱਕ ਸਾਥ ਸੁਆਗ ਪਿਆਰ ਦੀ ਬਖਸ਼ਿਸ਼ ਕਰਕੇ ਸੰਤ ਦਾਜ ਬਖਸ਼ੋ ਸਿਆਰਿਆਂ ਦੀ ਕਿਰਪਾ ਦਰਦਾਰ ਸਾਰੇ ਸੰਗਤ ਨੂੰ ਚੰਨ ਨਾਲ ਜੋੜੋ ਕਮਾਣੀ ਦਾ ਪਿਆਰ ਬਖਸ਼ ਕਰਨਾ ਸਾਰੇ ਪ੍ਰੋਗਰਾਮ ਸੱਚੇ ਪਾਤਸ਼ਾਹ ਜੀ ਸੁੱਖ ਰੱਖਣੀ ਚਾਦਗਰਾ ਬਖਸ਼ਿਸ਼ ਕਰਨੀ ਤੰਦਰੁਸਤੀ ਬਖਸ਼ਿਸ਼ ਕਰਨੀ ਕਮਾਈਆਂ ਸੁਣ ਕਰਨੀ ਦਤਾਰ ਮੇਰਾ ਕਰੋ ਸੱਚੇ ਪਾਤਸ਼ਾਹ ਜੀ ਦਤਾਰੀ ਨਾਲ ਖੁਸ਼ੀਆਂ ਵਿੱਚ ਗਰੀਬ ਰਾਜ ਜੀ ਚੀ ਸੰਗਤ ਦੀਆਂ ਸੰਗਤਾਂ ਦੇ ਇਲਾਕਾ ਰਾਜ ਸੰਗਤਾਂ ਵੱਲੋਂ ਅੱਜ ਦੇ ਲੰਗਰਾਂ ਦੇਗਾਂ ਜੀ ਅਟੁੱਟ ਸੇਵਾ ਜੀ ਪ੍ਰਵਾਨ ਕਰੋ ਦਿੱਤਾ ਬਖਸ਼ਿਸ਼ ਕਰੋ ਗਰੀਬ ਰਾਜ ਜੀ ਉਹ ਸੰਗਤਾਂ ਵੱਲੋਂ $3,100 ਆਪਦੇ ਚਰਨਾਂ ਦੀ ਭੇਟਾਂ ਕਿਤੇ ਪ੍ਰਵਾਨ ਕਰੋ ਕਮਾਈਆਂ ਸਬਰ ਕਰੋ ਘੱਟ ਵੱਧ ਬਖਸ਼ਿਸ਼ ਵਾਦਾ ਕਰੋ ਦਿੱਤਾ ਗੁਰੂ ਗਰੀਬ ਰਾਜ ਬਖਸ਼ਿਸ਼ ਕਰੋ ਦਿੱਤਾ ਜੀ ਮਿਹਨਤ ਕਰਿਆ ਸੱਚੇ ਪਾਤਸ਼ਾਹ ਜੀ ਉਹ ਸੇਵਕਾਂ ਦੀ ਕਮਾਈਆਂ ਸਬਰ ਕਰਨੀਆਂ ਕਾਰ ਵੱਜ ਵੱਧ ਬਖਸ਼ੋ ਸਾਰੇ ਚਾਦੀਗੜਾ ਬਖਸ਼ੋ ਸਦਾ ਗਰੀਬ ਰਾਜ ਆਪਣੀ ਸੇਵਾ ਦੀ ਦਾਲ ਵਿੱਚ ਵਾਦਾ ਕਰੋ ਮਿਹਨਤ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਫ ਸੰਗਤਾਂ ਦਾ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਸੰਗਤਾਂ ਦਰ ਦੇ ਫਿਰ ਫਿਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਰਾਜ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟਹਿਰ ਦੀਆਂ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀਗੜਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ
ਭਾਵਨਾ ਬਖਸ਼ ਪਾਲਤਾ ਕਰੋ, ਕਿਰਿਆ ਵਿਸ਼ਵਾਸ ਦਾਲ ਬਖਸ਼ ਕਰੋ ਜੀ। ਗੁਰੂ ਕੀ ਪ੍ਰਵਾਦ ਆਪਣੇ ਅੱਗੇ ਪਾਤਸ਼ਾਹ ਸੰਗਤਾਂ ਸੇਵਕਾਂ ਨੂੰ ਸਦਾ ਸੇਵਾ ਰਾਣੀ ਕਿਰਪਾਲਤਾ ਕਰੋ, ਸਤਾਂ ਦੇ ਵਿੱਚੋਂ ਚਾੜੀ ਕਲਾ ਬਖਸ਼ ਦਿੱਤਾ ਅਤੇ ਸਦਾ ਇਸੇ ਤਰ੍ਹਾਂ ਸੇਵਾ ਦੀ ਭਾਵਨ ਬਖਸ਼ ਪਾਲਤਾ ਕਰੋ ਜੀ। ਕਿਰਪਾ ਕਰੋ ਕੀ ਪ੍ਰਵਾਦ ਦੂਰ ਦਰਾਜ ਕਾਲੇ ਬੈਠੀ ਲਾਈਵ ਕਿਤਾ ਕਿਤੇ ਸ਼ਰਵਣ ਕਰ ਰਹੀ ਹਾਂ, ਸਾਰੇ ਸੰਗਤਾਂ ਦੀ ਹਾਜ਼ਰੀ ਭਾਵਾਂ ਚੋਂ ਘੜੀਆਂ ਲਿਖ ਕੇ ਲਾਓ। ਹਰ ਸੰਗਤਾਂ ਨੂੰ ਆਪ ਨੂੰ ਬਖਸ਼ੇ ਸੰਗਤਾਂ ਆਪ ਜਾਣਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਭੇਟਾ ਕਰ ਰਹੀਆਂ, ਚਰਨਾਂ ਦੇ ਪ੍ਰਵਾਨ ਕਰੋ, ਬਖਸ਼ਾ ਸਾਹਿਬ ਦੀਆਂ ਕਮਾਈਆਂ ਸਫਲ ਕਰੋ, ਘਰ ਜਵਾਹ ਦੇ ਮਦਦ ਆ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਦਾ ਪੂਰੀਆਂ ਕਰੋ ਜੀ। ਗੁਰੂ ਜੀ ਨੂੰ ਬਖਸ਼ਿਸ਼ ਕਰੋ, ਮੇਰੇ ਕੋਲ ਦਰਬਾਰ ਪਿਤਾ ਜੀ ਹੋ ਰਾਜਿਆਂ ਦੇ ਸੱਚੇ ਪਾਤਸ਼ਾਹ, ਸਦਾ ਆਪਣੀ ਸੰਗਤਾਂ ਜਾਂ ਸੰਖਿਆ ਦਾ ਬਖਸ਼ਿਸ਼ ਕਰਨੀ, ਸਦਾ ਸੇਵਕਾਂ ਦੇ ਕਾਰਜ ਰਾਜ ਕਰਨੇ, ਆਪਣੀ ਸੰਗਤ ਸਦਾ ਆਮ ਰਾਜਪਾਤ ਰੱਖੋ, ਦਾਨ ਸੰਖਿਆ ਦਾ ਬਖਸ਼ੋ, ਰਹਿੰਦੇ ਕਾਰਜ ਵਾਰ ਕੇ ਚੰਨਤ ਜੀ ਬਣਾਓ, ਦਾਰ ਮਿਹਰਾਂ ਕਰਿਆਓ, ਸੇਵਾ ਪ੍ਰਵਾਨ ਕਰੋ, ਭੁੱਲ ਚੁੱਕਾਂ ਦੀ ਬਾਹੀ ਬਖਸ਼ੋ, ਪਵਿੱਤਰ ਗੁਰਨਾਮੇ ਬਖਸ਼ਿਸ਼ ਕਰਕੇ ਬਰੰਤ ਬਾਤ ਪਿਆ ਦੇ ਕੀਰਤ ਬਾਈ ਰਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਕਾਰਜ ਵਾਰ ਕੇ ਚੰਨਤ ਜੀ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਬਣਾਓ ਦਾ ਨਾਮ ਜਿਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 771 ਅਤੇ 772 ਤੇ ਇਹ ਪਾਵਨ ਹੁਕਮਨਾਮਾ ਸੂਹੀ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਜੀ। ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਭਵ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਰਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਸਲਾਹੀ ਦਰਬਾਰ ਦੀਆਂ ਹਾਜ਼ਰ ਭਰ ਕੇ ਇਲਾਹੀ ਬਾਣੀ ਦਾ ਕੀਰਤਨ ਕਥਾ ਅਤੇ ਹੁਣ ਹੁਕਮਨਾਮਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆ ਗੁਰਾਂ ਦੀ ਬਾਸੀ ਹੋਏ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਦੇ ਚਰਨਾਂ 'ਚ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਵਾਨ ਨੇ ਕੀਤੀ, ਮੈਂ ਚਰਨਾਂ 'ਚ ਬੇਨਤੀ ਕੀਤੀ ਸੀ ਆਪ ਦੇ, ਸਭ ਦੇ ਪਾਸੋਂ ਆਵਾਜ਼ ਆਉਣੀ ਚਾਹੀਦੀ ਸੀ। ਦੋ ਵਾਰੀ ਵਾਹਿਗੁਰੂ ਦਾ ਨਾਮ ਇਸ ਦੇ ਵਿੱਚ ਆਉਂਦਾ, ਇੱਕ ਵਾਰੀ ਬੋਲ ਵਾਹਿਗੁਰੂ ਕੱਟੀ ਜਾਏਗੀ 84 ਤੇਰੀ ਮਹਾਤਮਾ ਪੁਰਸ਼ਾਂ ਨੇ ਸਿੱਖੀ ਦੇ ਅੰਦਰ ਕਿਹਾ ਜਾਂਦਾ। ਆਓ ਫਿਰ ਕਰੇ ਸਾਂਝੀ ਕਰੀਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਧੰਨਵਾਦ ਸਭ ਤੋਂ ਪਹਿਲਾਂ ਹੈ ਭਾਈ ਸਾਹਿਬ ਭਾਈ ਆਪਣੇ ਓਮਕਾਰ ਸਿੰਘ ਉਹਨੇ ਵਾਲਿਆਂ ਦਾ ਅਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਅਰਦਾਸ ਤੋਂ ਪਹਿਲਾਂ ਇਲਾਹੀ ਬਣ ਦੇ ਕੀਰਤਨ ਸਰਵਣ ਪਾਏ ਨੇ। ਅਤੇ ਹੁਣ ਆਪਾਂ ਆਰੰਭ ਕਰਨ ਜਾ ਰਹੇ ਹਾਂ ਦੁਪਹਿਰ ਤੋਂ ਬਾਅਦ ਦਾ ਪ੍ਰੋਗਰਾਮ। ਧੰਨਵਾਦ ਹੈ ਇੱਥੇ ਸਰਕਾਰ ਯੋਗੀਆਂ ਦੀ ਮਨਮੋਹਨ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਹੁਕਮਨਾਮੇ ਸਰਵਣ ਕਰਾਇਆ। ਸੂਚਨਾਵਾਂ ਜਲਦੀ ਜਲਦੀ ਅਤੇ ਸੰਬੰਧ ਕੱਢ ਕੇ ਨੌਰਥ ਅਤੇ ਸਾਊਥ ਹਾਲ ਦੀ ਬਿਲਡਿੰਗ ਦੇ ਵਿੱਚ ਹਿੱਸਾ ਪਾ ਕੇ ਗੁਰ ਦੀਆਂ ਬਖਸ਼ਾਂ ਲਾਓ ਜੀ। ਅਤੇ ਨਾਲ ਸਹਿਜ ਪਾਠ ਬਹੁਤ ਸਾਰਿਆਂ ਨੇ ਰੱਖ ਲੈਣੇ, ਆਪਾਂ ਭੋਗ ਕਦੋਂ ਪਾਉਣੇ ਇਹ ਆਪਾਂ ਵਿਚਾਰ ਲਵਾਂਗੇ ਕਮੇਟੀ ਪਾਸੋਂ ਅਤੇ ਉਦੋਂ ਭੋਗ ਪਾਵਾਂਗੇ। ਪਰ ਸ਼ੁਰੂਆਤ ਦੇ ਭਲੇ ਜੀ ਸਹਿਜ ਪਾਠ ਫਿਰ ਰੱਖ ਦਿਓ ਜਿਵੇਂ ਅੱਗੇ ਰੱਖ ਦਿਓ ਤੁਸੀਂ। ਅਤੇ ਮੈਨੂੰ ਟੈਕਸਟ ਕਰ ਦਿਓ 4087124145 'ਤੇ। ਅੱਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਿਆਹ ਦਾ ਪੁਰਬ ਦਾ ਸਾਰਾ ਦਿਨ ਮਨਾਇਆ ਜਾ ਰਿਹਾ ਹੈਗਾ। ਸਮੂਹ ਸੰਗਤਾਂ ਨੂੰ ਉਸ ਦੀਆਂ ਲੱਖ ਲੱਖ ਵਧਾਈਆਂ ਵੀ ਹੋਣ ਜੀ। ਅਤੇ ਫਿਰ ਕੱਲ੍ਹ ਦੀ ਸੂਚਨਾ ਆਉਣ ਦਾ, ਕੱਲ੍ਹ ਜੋ ਮੰਡੇ ਹੈਗਾ 29th of June, ਕੱਲ੍ਹ ਨੂੰ ਹੈ ਜੀ ਜਨਮ ਦਿਨ ਸ਼੍ਰੋਮਣੀ ਭਗਤ ਕਬੀਰ ਜੀ ਦਾ। ਵਿਸ਼ੇਸ਼ ਪ੍ਰੋਗਰਾਮ ਸ਼ਾਮ ਦੇ ਦੀਵਾਨਾਂ ਅੰਦਰ ਹੋਣਗੇ, ਆਪਨੇ ਜ਼ਰੂਰ ਆ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ। ਪਰਸੋਂ ਨੂੰ ਉਸ ਤੋਂ ਵੀ ਵਿਸ਼ੇਸ਼ ਹੈ 6ਵੀਂ ਪਾਤਸ਼ਾਹੀ ਮੇਰੀ ਪੀਰ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜੀ। ਅਤੇ ਸਵੇਰੇ ਸ਼ਾਮ ਕੀਰਤਨ ਦਰਬਾਰ ਹੋਣਗੇ। ਅਤੇ ਅੱਗੇ ਚਲੀਏ, ਸੂਚਨਾਵਾਂ ਬਹੁਤ ਨੇ ਅਤੇ ਮੈਂ ਹੁਣ ਇੱਥੇ ਹੀ ਸੂਚਨਾਵਾਂ ਸਮਾਪਤ ਕਰਦਾ ਹੋਇਆ, ਬਾਕੀ ਸੂਚਨਾਵਾਂ ਕੱਲ੍ਹ ਸ਼ਾਮ ਨੂੰ ਗੁਰੂ ਕਿਰਪਾ ਕਰੇ। ਆਹ ਹੁਣ ਆਪਾਂ ਕੀਰਤਨ ਸਰਵਣ ਕਰੀ ਭਾਈ ਸਾਹਿਬ ਹਰਸ਼ਪਾਲ ਸਿੰਘ ਅਤੇ ਉਹਨਾਂ ਜਥੇ ਪਾਸੋਂ। ਸਮਾਂ ਉਹਨਾਂ ਨੂੰ ਪਤਾ ਹੈਗਾ ਜੀ 8:30 ਤੱਕ ਪ੍ਰੋਗਰਾਮ ਚੱਲਦੇ ਰਹਿਣੇ ਨੇ ਹਰ ਐਤਵਾਰ ਦੀ ਤਰ੍ਹਾਂ, ਹਰ ਰੋਜ਼ ਦੀ ਤਰ੍ਹਾਂ ਉੱਦਾਂ ਵੈਸੇ, ਪਰ ਐਤਵਾਰ ਦੀ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਨਹੀਂ ਅਨੇਕਾਂ ਫੁੱਲਾਂ ਗਲਤੀਆਂ ਹੋਈਆਂ। ਸਤਿਗੁਰੂ ਜੀ ਫੁੱਲਾਂ ਬਖਸ਼ ਕੇ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਸਾਣ। ਸਾਡੇ ਅਤਿ ਸਤਿਕਾਰ ਜੋ ਭਾਈ ਹਰਭਜਨ ਸਿੰਘ ਲਹਿਰੀ ਜੀ ਇਲਾਹੀ ਬਾਣੀ ਦੇ ਕੀਰਤਨ ਨਾਲ ਸਾਨੂੰ ਨਿਹਾਲ ਕਰਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।